ਇਨਸਾਨ ਨੂੰ, ਜੀਵ ਨੂੰ ਇਸ ਦੀ ਜ਼ਿੰਦਗੀ ਦੇ ਅਖੀਰ ਦੇ ਵਿੱਚ ਇਸ ਦੇ ਨਾਲ ਕੀ ਹੁੰਦਾ ਹੈ, ਉਸ ਦੇ ਮੁਤਲਕ ਇਸ ਨੂੰ ਸੁਚੇਤ ਕਰ ਰਹੇ ਹਨ, ਸਮਝਾ ਰਹੇ ਹਨ, ਜਗਾ ਰਹੇ ਹਨ ਕਿ ਅਕਾਲ ਪੁਰਖ ਵੱਲੋਂ ਜੀਵਨ ਦੀ ਜੋ ਐਨਰਜੀ ਸਾਨੂੰ ਪ੍ਰਾਪਤ ਹੋਈ ਹੈ, ਉਸ ਐਨਰਜੀ ਨੂੰ ਅਸੀਂ ਕਿਵੇਂ ਯੂਟੀਲਾਈਜ਼ ਕਰਦੇ ਹਾਂ, ਕਿਵੇਂ ਵਰਤਦੇ ਹਾਂ, ਕਿਸ ਕਿਸ ਚੀਜ਼ ਉੱਤੇ ਉਸ ਐਨਰਜੀ ਨੂੰ ਅਸੀਂ ਸਪੈਂਡ ਕਰਦੇ ਹਾਂ, ਉਸ ਦਾ ਸਾਤੋਂ ਹਿਸਾਬ ਕਿਤਾਬ ਪੁੱਛਿਆ ਜਾਏ। ਔਰ ਇਹ ਵੀ ਪੁੱਛਿਆ ਜਾਏਗਾ ਕਿ ਜਿਸ ਗੋਲ ਨੂੰ ਅਕੰਪਲਿਸ਼ ਕਰਨ ਦੇ ਵਾਸਤੇ ਇਹ ਲਾਈਫ ਐਨਰਜੀ, ਇਹ ਹਿਊਮਨ ਫਾਰਮ ਦਾ ਇੱਕ ਮੌਕਾ ਦਿੱਤਾ ਗਿਆ ਸੀ, ਕਿ ਉਸ ਗੋਲ ਨੂੰ ਅਚੀਵ ਕੀਤਾ ਹੈ ਜਾਂ ਨਹੀਂ। ਕਿਉਂਕਿ ਆਮ ਇਨਸਾਨ ਜਦੋਂ ਉਹ ਜ਼ਿੰਦਗੀ ਜੀਂਦਾ ਹੈ, ਉਸਨੂੰ ਇਹ ਖਿਆਲ ਨਹੀਂ ਰਹਿ ਜਾਂਦਾ ਕਿ ਮੇਰੇ ਜੀਵਨ ਦੇ ਅਖੀਰ ਦੇ ਵਿੱਚ ਜਾ ਕੇ ਮੈਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ, ਉਦੋਂ ਮੈਨੂੰ ਤਕਲੀਫ ਹੋਏਗੀ, ਉਸਦੀ ਮੈਨੂੰ ਸਜ਼ਾ ਮਿਲੇਗੀ, ਉਸ ਦਾ ਕੋਈ ਮੇਰੇ ਤੋਂ ਹਿਸਾਬ ਕਿਤਾਬ ਪੁੱਛਣ ਵਾਲਾ ਹੈ। ਆਮ ਤੌਰ 'ਤੇ ਸਾਡੀ ਜੋ ਮੈਂਟੈਲਿਟੀ ਹੈ ਉਹ ਇਹ ਹੈ ਕਿ ਆਹ ਜੱਗ ਮਿੱਠਾ, ਅਗਲਾ ਕਿੰਡ। ਲੇਕਿਨ ਗੁਰੂ ਬਾਬਾ ਜੀ ਦੀ ਬਾਣੀ ਇਸ ਗੱਲ ਦੇ ਨਾਲ ਸਹਿਮਤ ਨਹੀਂ। ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਅਨੇਕਾਂ ਅਤਿਅੰਤ ਸ਼ਬਦ ਐਸੇ ਹਨ ਜੋ ਇਨਸਾਨ ਨੂੰ ਇਹ ਸਮਝਾਉਂਦੇ ਹਨ ਕਿ ਤੇਰੇ ਹਰ ਕਰਮ ਦਾ ਕੋਈ ਨਾ ਕੋਈ ਹਿਸਾਬ ਕਿਤਾਬ ਹੈ, ਭਾਵ ਤੇਰੇ ਹਰ ਕਰਮ ਦਾ ਕੋਈ ਨਾ ਕੋਈ ਕੰਸੀਕੁਐਂਸ ਹੈ, ਹਰ ਕਰਮ ਦਾ ਕੋਈ ਨਾ ਕੋਈ ਨਤੀਜਾ ਹੈ, ਕੋਈ ਰਿਜ਼ਲਟ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੀ ਬਾਣੀ 'ਚ ਆਖਦੇ ਹਨ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲਿਖ ਹੈ ਵਾਟ ਚਲਾਈਏ, ਲਿਖ ਹੈ ਸੁਣ ਵੇਖਾਓ, ਲਿਖ ਹੈ ਸਾਹ ਲਵਾਈਏ, ਪੜ੍ਹੇ ਕੇ ਪੁੱਛਣ ਜਾਓ, ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ। ਬਹੁਤ ਖੂਬਸੂਰਤ ਗੱਲ ਹੈ ਔਰ ਬਹੁਤ ਹੀ ਅਜਿਹੀ ਗੱਲ ਹੈ ਜੋ ਸਾਡੀ ਸਮਝ ਤੋਂ ਬਾਹਰ ਹੈ, ਕਿਉਂਕਿ ਸਾਡੀ ਸਮਝ ਤੋਂ ਬਾਹਰ ਇਸ ਕਰਕੇ ਹੈ ਕਿਉਂਕਿ ਇਸ ਚੀਜ਼ ਦੀ ਸਮਝ ਕੋਈ ਸਾਨੂੰ ਦਿੰਦਾ ਨਹੀਂ, ਇਸ ਕਰਕੇ ਸਾਡੀ ਸਮਝ ਤੋਂ ਬਾਹਰ ਹੈ, ਨਹੀਂ ਤੇ ਸਾਡੀ ਜ਼ਿੰਦਗੀ ਦਾ ਇਹ ਸਮਝ ਹਿੱਸਾ ਹੋਣੀ ਚਾਹੀਦੀ ਸੀ। ਗੁਰੂ ਮਹਾਰਾਜ ਜੀ ਆਖਦੇ ਹਨ, ਲਿਖ ਹੈ ਬੋਲਣ ਬੋਲਣਾ, ਜੋ ਕੁਛ ਵੀ ਅਸੀਂ ਬੋਲਦੇ ਹਾਂ ਨਾ, ਉਹ ਹਰ ਬੋਲ ਜੋ ਅਸੀਂ ਬੋਲਦੇ ਹਾਂ ਉਹ ਵੀ ਕਿਸੇ ਲੇਖੇ ਦੇ ਵਿੱਚ। ਲਿਖ ਹੈ ਬੋਲਣ ਬੋਲਣਾ, ਲਿਖ ਹੈ ਸੁਣ ਵੇਖਾਓ, ਕਿਵੇਂ ਅਸੀਂ ਬੋਲਦੇ ਹਾਂ ਉਸ ਦਾ ਵੀ ਕੋਈ ਨਾ ਕੋਈ ਲੇਖਾ ਜੋਖਾ ਹੈ, ਪਿਆਰ ਨਾਲ ਬੋਲਦੇ ਹਾਂ ਜਾਂ ਫਿੱਕਾ ਬੋਲਦੇ ਹਾਂ। ਫਾਰ ਐਗਜ਼ਾਮਪਲ, ਅਗਰ ਅਸੀਂ ਫਿੱਕਾ ਬੋਲਦੇ ਹਾਂ ਤਾਂ ਮਹਾਰਾਜ ਜੀ ਆਖਦੇ ਹਨ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਪਹਿਲਾ ਕੰਸੀਕੁਐਂਸ ਤੇ ਉਸਦਾ ਇਹ ਹੈ ਕਿ ਤੁਹਾਡਾ ਆਪਣਾ ਤਨ ਅਤੇ ਮਨ ਫਿੱਕਾ ਹੋ ਜਾਵੇ। ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ। ਅਤੇ ਉਸ ਇਨਸਾਨ ਦੀ ਜਿਹੜੀ ਸੋ ਹੈ, ਜਿਹੜੀ ਉਸ ਦੀ ਮਸ਼ਹੂਰੀ ਹੈ, ਉਹ ਇਹ ਹੋ ਜਾਏਗੀ ਕਿ ਬੜਾ ਫਿੱਕਾ ਇਨਸਾਨ, ਕੰਸੀਕੁਐਂਸ ਹੈ ਫਿੱਕਾ ਬੋਲਣ। ਫਿੱਕਾ ਦਰਗਾਹ ਸਟੀਏ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ। ਪਾਣਾ ਮੈਨੇ ਜੁੱਤੀਆਂ ਨੂੰ ਆਖਿਆ,
ਦਰਗਾਹ ਦੇ ਵਿੱਚ ਕਹਿੰਦੇ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਬੋਲਣ ਦੀ ਐਨਰਜੀ ਦਿੱਤੀ, ਬੋਲਣ ਦੀ ਕਪੈਸਿਟੀ ਦਿੱਤੀ, ਅਤੇ ਫਿਰ ਇਸ ਮਿਲੀ ਹੋਈ ਕਪੈਸਿਟੀ ਦੇ ਨਾਲ ਉਹ ਫਿੱਕਾ ਬੋਲਿਆ, ਕਹਿੰਦੇ ਦਰਗਾਹ ਦੇ ਵਿੱਚ ਉਸਨੂੰ ਜੁੱਤੀਆਂ ਦੀ ਸਜ਼ਾ ਮਿਲੇ। ਬਾਣੀ 'ਚ ਲਿਖਿਆ, ਇਹ ਸ਼ਬਦ ਵੀ ਬਾਣੀ 'ਚ ਲਿਖਿਆ, ਪਾਣਾ ਜੁੱਤੀਆਂ ਨੂੰ ਆ ਪਾਣਾ ਲਹਿ ਸਜਾਏ, ਇਹ ਸਜ਼ਾ ਉਸਨੂੰ ਮਿਲਦੀ ਹੈ। ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ, ਫਿੱਕਾ ਦਰਗਾਹ ਸੱਟੀਏ ਮੂੰਹ ਥੁੱਕਾਂ ਫਿੱਕੇ ਪਾਏ। ਤੋ ਹਰ ਚੀਜ਼ ਦਾ ਕੋਈ ਨਾ ਕੋਈ ਲੇਖਾ ਹੈ। ਮੇਰਾ ਪਹਿਲਾ ਕੀਰਤਨ ਦਾ ਪੁਆਇੰਟ ਆਪਦੀ ਸੇਵਾ 'ਚ ਅੱਜ ਇਹ ਹੈ ਕਿ ਜੀਵਨ ਦੇ ਅਖੀਰ ਦੇ ਵਿੱਚ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਜਿਵੇਂ ਵੀ ਜੀ ਕੇ ਚਲੇ ਜਾਈਏ, ਐਨਰਜੀ ਸਾਡੇ ਪਾਸ ਹੈ, ਟਾਈਮ ਸਾਡੇ ਪਾਸ ਹੈ, ਅਸੀਂ ਔਰ ਸਿੱਖਿਆ ਵੀ ਸਾਡੇ ਪਾਸ ਹੈ, ਗੁਰੂ ਵੀ ਸਾਡੇ ਪਾਸ ਹੈ, ਇਸ ਦੇ ਬਾਵਜੂਦ ਵੀ ਅਸੀਂ ਆਪਣੀ ਮਨ ਮਰਜ਼ੀ ਕਰਕੇ ਜੀਵਨ ਜੀ ਕੇ ਚਲੇ ਜਾਈਏ ਤੇ ਉਸ ਦੇ ਜੋ ਕੰਸੀਕੁਐਂਸਿਸ ਹਨ ਉਸ ਤੋਂ ਅਸੀਂ ਬਚ ਨਹੀਂ ਸਕਦੇ। ਬਾਬਾ ਕਬੀਰ ਜੀ ਨੇ ਇਸ ਸ਼ਬਦ ਦੇ ਵਿੱਚ ਜੋ ਕਿਹਾ ਹੈ, ਪਹਿਲਾਂ ਮੈਂ ਸ਼ਬਦ ਦੀ ਆਪ ਜੀ ਦੇ ਸਾਹਮਣੇ ਟ੍ਰਾਂਸਲੇਸ਼ਨ ਕਰਦੇ ਹਾਂ। ਅਮਲ ਸਿਰਾਨੋ ਲੇਖਾ ਦੇਣਾ, ਅਮਲ ਸਿਰਾਨੋ ਦਾ ਮਤਲਬ ਕਿ ਤੈਨੂੰ ਕੁਝ ਖਾਸ ਅਮਲ ਕਰਮ ਕਰਨ ਦੇ ਵਾਸਤੇ ਜੋ ਸਮਾਂ ਮਿਲਿਆ ਸੀ, ਸਿਰਾਨੋ ਦਾ ਮਤਲਬ ਉਹ ਪੂਰਾ ਹੋ ਗਿਆ, ਉਹ ਸਮਾਂ ਜਿਹੜਾ ਤੈਨੂੰ ਕਿਸੇ ਖਾਸ ਪਰਪਸ ਲਈ ਮਿਲਿਆ ਸੀ ਉਹ ਪੂਰਾ ਹੋ ਗਿਆ ਹੈ। ਹੁਣ ਤੈਨੂੰ ਸਮੁੱਚੇ ਜੀਵਨ ਦੇ ਵਿੱਚ ਤੂੰ ਕੀ ਕੀਤਾ ਹੈ ਉਸ ਦਾ ਲੇਖਾ ਦੇਣਾ ਪਏਗਾ, ਲੇਖਾ ਦੇਣਾ ਪਏਗਾ। ਆਏ ਕਠਨ ਦੂਤ ਜਮ ਲੈਣਾ, ਅਤੇ ਭਗਤ ਜੀ ਇਸ ਸ਼ਬਦ ਦੇ ਵਿੱਚ ਇੱਕ ਅਜਿਹੇ ਇਨਵਿਜ਼ੀਬਲ ਵਰਲਡ ਦੀ ਗੱਲ ਕਰਦੇ ਹਨ ਜੋ ਸਾਡੀਆਂ ਇਹਨਾਂ ਅੱਖਾਂ ਦੇ ਨਾਲ ਸਾਨੂੰ ਦਿਸਦਾ ਨਹੀਂ ਹੈ, ਲੇਕਿਨ ਉਹ ਇੱਕ ਅਦ੍ਰਿਸ਼ਟ ਜਗਤ ਹੈ, ਨੋਨ ਫਿਜ਼ੀਕਲ ਪਲੇਨ ਦੀ ਗੱਲ ਕਰਦੇ ਹਨ। ਫਿਜ਼ੀਕਲ ਪਲੇਨ ਦੀ ਗੱਲ ਨਹੀਂ ਹੈ, ਨੋਨ ਫਿਜ਼ੀਕਲ ਪਲੇਨ ਦੀ ਗੱਲ ਹੈ ਕਿ ਅਜਿਹੇ ਕਠਨ ਜਮਦੂਤ ਜੋ ਤੇਰੀ ਰੂਹ ਨੂੰ ਪਕੜ ਕੇ ਨਿਕਾਲ ਕੇ ਲਿਜਾਣਗੇ ਜਿੱਥੇ ਤੇਰਾ ਲਿਖਾ ਹੋਣਾ ਹੈ, ਉਹ ਹੁਣ ਆ ਗਏ। ਆਏ ਕਠਨ ਦੂਤ ਜਮ ਲੈਣਾ, ਤੈਨੂੰ ਲੈਣ ਦੇ ਵਾਸਤੇ ਆਏ। ਫਿਰ ਤੈਨੂੰ ਪੁੱਛਿਆ ਜਾਏਗਾ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਕੀ ਤੂੰ ਜ਼ਿੰਦਗੀ ਭਰ ਦੇ ਵਿੱਚ ਖੱਟਿਆ ਹੈ ਉਹ ਦਿਖਾਲ। ਜੋ ਤੂੰ ਗਵਾਇਆ ਹੈ ਉਸਦਾ ਉਹਨਾਂ ਨੂੰ ਪਤਾ ਹੀ ਹੈ। ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਿਤਾਬ, ਸ਼ਿਤਾਬ ਦਾ ਅਰਥ ਹੈ ਜਲਦੀ ਦੇ ਨਾਲ, ਫਿਰ ਉਹ ਡਿਲੇ ਨਹੀਂ ਕਰਦੇ, ਜਦੋਂ ਵਕਤ ਆ ਜਾਂਦਾ ਹੈ ਉਦੋਂ ਸਮਾਂ ਉਹ ਵਧਦਾ ਨਹੀਂ ਹੈ, ਜਲਦੀ ਦੇਣੇ ਨਾਲ ਕਹਿੰਦੇ ਹੁਣ ਚੱਲ, ਕਿਉਂਕਿ ਦੀਵਾਨ ਨੇ ਤੈਨੂੰ ਬੁਲਾਇਆ ਹੈ, ਸ਼ਹਿਨਸ਼ਾਹ ਨੇ ਬੁਲਾਇਆ ਹੈ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਛੇਤੀ ਛੇਤੀ ਚੱਲ, ਕਿਉਂਕਿ ਜਾਣ ਵੇਲੇ ਇਨਸਾਨ ਜਾਣਾ ਚਾਹੁੰਦਾ ਨਹੀਂ, ਆਈ ਤੇ ਵੀ ਜਾਣਾ ਚਾਹੁੰਦਾ ਨਹੀਂ ਹੈ। ਕਹਿੰਦੇ ਥੋੜੇ ਸਾਹ ਹੋਰ ਲੈ ਲਵੇ, ਚਲੋ ਥੋੜੇ ਦਿਨ ਹੀ ਹੋਰ ਜੀ ਲਵੇ, ਜਾਣਾ ਨਹੀਂ ਕੋਈ ਚਾਹੁੰਦਾ। ਪਰ ਉਹ ਆਖਦੇ ਹਨ ਚੱਲ ਦਰਹਾਲ ਦੀਵਾਨ ਬੁਲਾਇਆ, ਕਿਉਂਕਿ ਹਰ ਫੁਰਮਾਨ ਦਰਗਾਹ ਕਾ ਆਇਆ, ਦਰਗਾਹ ਦਾ ਇਹ ਹੁਕਮਨਾਮਾ ਇਹ ਫੁਰਮਾਨ ਆਇਆ। ਪਰ ਇਹ ਜੀਵ ਨੂੰ ਉਹਨਾਂ ਮੂਮੈਂਟਸ ਦੇ ਵਿੱਚ ਜਦੋਂ ਇਸ ਦੀ ਡੈਥ ਹੁੰਦੀ ਹੈ ਉਦੋਂ ਇਸ ਨੂੰ ਰਿਅਲਾਈਜ਼ ਹੁੰਦਾ ਹੈ ਕਿ ਇਸਨੇ ਕੁਛ ਕੀਤਾ ਨਹੀਂ, ਇਸਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਾਂ ਜ਼ਾਇਆ ਕੀਤਾ, ਆਪਣਾ ਚਾਂਸ ਜੋ ਹੈ ਉਹ ਗਵਾ ਲਿਆ ਹੈ, ਔਰ ਇਹ ਹੁਣ ਸਭ ਕੁਛ ਛੱਡ ਕੇ ਜਾ ਰਿਹਾ ਹੈ ਉਹ ਇਸ ਦੀਆਂ ਨਜ਼ਰਾਂ ਦੇ ਸਾਹਮਣੇ। ਉਦੋਂ ਫਿਰ ਇਸ ਦਾ ਅੰਦਰ ਪੁਕਾਰਦਾ ਹੈ ਕਿ ਮੈਨੂੰ ਥੋੜ੍ਹਾ ਜਿਹਾ ਕਿਤੇ ਵਕਤ ਹੁਣ ਮਿਲ ਜਾਏ। ਇਹ ਫਿਰ ਉਹਨਾਂ ਜਮਦੂਤਾਂ ਨੂੰ ਆਖਦਾ ਹੈ ਕਰੋ ਅਰਦਾਸ, ਮੈਂ ਥੋੜ੍ਹੀ ਬਹੁਤ ਤੁਹਾਡੇ ਸਾਹਮਣੇ ਅਰਦਾਸ ਕਰਦਾ ਹਾਂ, ਜੇ ਤੁਸੀਂ ਮੇਰੀ ਮੰਨ ਲਓ, ਗਾਂਵ ਕਿਛ ਬਾਕੀ, ਮੇਰੇ ਪਿੰਡ ਦੇ ਕੁਛ ਕੰਮ ਬਾਕੀ ਹਨ, ਕਰੋ ਅਰਦਾਸ, ਥੋੜ੍ਹਾ ਜਿਹਾ ਤਾਂ ਮੈਨੂੰ ਸਮਾਂ ਹੋਰ ਦੇ ਦਿਓ, ਗਾਂਵ ਦੇ ਪਿੰਡ ਦੇ ਕਬੀਲੇ ਦੇ ਪਰਿਵਾਰ ਦੇ ਕੁਛ ਕੰਮ ਹਾਲੇ ਬਾਕੀ ਹਨ, ਅਧੂਰੇ ਹਨ, ਮੈਂ ਉਹ ਨਿਬੇੜ ਲਵਾਂ। ਤੇ ਉਹ ਪੁੱਛਦੇ ਹਨ ਉਹ ਕਿੰਨੀ ਕੁ ਛੇਤੀ ਨਿਬੇੜ ਲਏਗਾ,
ਇਹ ਕਹਿੰਦਾ ਲਿਓ ਨਬੇੜ ਆਜ ਕੀ ਰਾਤੀ, ਅੱਜ ਦੀ ਰਾਤ ਚ ਸਾਰਾ ਕੁਛ ਨਿਬੇੜ ਲਊਗਾ, ਜੋ ਸਾਰੇ ਜੀਵਨ ਚ ਨਹੀਂ ਇਸ ਤੋਂ ਨਿਬੜਿਆ ਇਹ ਕਹਿੰਦਾ ਅੱਜ ਦੀ ਰਾਤ ਚ ਨਿਬੇੜ ਲਊਗਾ। ਕਰੋ ਅਰਦਾਸ ਗਾਵ ਕਿਛ ਬਾਕੀ, ਲਿਹੋ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹਾ ਨਿਵਾਜ ਸਰਾਏ ਗੁਜ਼ਾਰੋ, ਸੁਬਹਾ ਹੀ ਸਵੇਰੇ ਹੀ ਮੈਂ ਤੁਹਾਡੇ ਨਾਲ ਚੱਲ ਪਵਾਂਗਾ, ਤੇ ਮੈਂ ਰਸਤੇ ਚ ਨਿਵਾਜ਼ ਵੀ ਪੜਾਂਗਾ, ਰਸਤੇ ਚ ਪਾਠ ਪੂਜਾ ਵੀ ਕਰਾਂਗਾ, ਤੇ ਉਸ ਦਾ ਵਿੱਚੋਂ ਕੁਛ ਨਾ ਕੁਛ ਮੈਂ ਤੁਹਾਨੂੰ ਵੀ ਦਿਆਂਗਾ। ਸੁਬਹਾ ਨਿਵਾਜ਼ ਸਰਾਏ ਗੁਜ਼ਾਰੋ, ਇਹ ਇਸ ਜੀਵ ਦੀ ਦਸ਼ਾ ਹੁੰਦੀ ਹੈ। ਤੋ ਇਹਨਾਂ ਸ਼ਬਦਾਂ ਦੇ ਨਾਲ ਕਬੀਰ ਜੀ ਪਹਿਲੇ ਹਿੱਸੇ ਦੇ ਵਿੱਚ ਸਾਨੂੰ ਇਹ ਸਮਝਾ ਰਹੇ ਹਨ ਕਿ ਜ਼ਿੰਦਗੀ ਭਰ ਦੇ ਵਿੱਚ ਜੋ ਕੁਛ ਵੀ ਅਸੀਂ ਕਰਦੇ ਹਾਂ ਅਖੀਰ ਦੇ ਵਿੱਚ ਜਾ ਕੇ ਸਾਨੂੰ ਉਸਦਾ ਲੇਖਾ ਦੇਣਾ ਪੈਂਦਾ, ਪਰ ਬਚਦੇ ਕੌਣ ਹਨ ਇਹ ਵੀ ਸਮਝਾਇਆ। ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਕਿਸੇ ਸਾਧੂ ਮਹਾਂਪੁਰਸ਼ ਦੀ ਸੰਗਤ ਦੀ ਰੰਗਤ ਦੇ ਨਾਲ, ਉਸ ਦੀ ਸਿੱਖਿਆ ਦੇ ਨਾਲ ਜਿਸ ਨੂੰ ਰੱਬ ਦੇ ਪ੍ਰੇਮ ਦਾ ਰੰਗ ਲੱਗ ਗਿਆ, ਧੰਨ ਧੰਨ ਸੋ ਜਨ ਪੁਰਖ ਸੁਭਾਗਾ, ਕਹਿੰਦੇ ਹਨ ਉਹ ਪੁਰਖ ਬਹੁਤ ਧੰਨਤਾ ਦੇ ਯੋਗ ਹੈ ਅਤੇ ਸੁਭਾਗਾ ਪੁਰਸ਼ ਹੈ। ਈਤ ਊਤ ਜਨ ਸਦਾ ਸੁਹੇਲੇ, ਉਹ ਪੁਰਸ਼ ਜਿਹੜੇ ਕਿਸੇ ਸਾਧੂ ਸੰਗਤ ਦੇ ਵਿੱਚ ਆ ਜਾਂਦੇ ਹਨ, ਕਹਿੰਦੇ ਹਨ ਈਤ ਊਤ ਇੱਥੇ ਵੀ ਔਰ ਉੱਥੇ ਵੀ ਉਹ ਸੁਖੀ ਹੁੰਦੇ ਹਨ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਉਹਨਾਂ ਤੋਂ ਕੋਈ ਹਿਸਾਬ ਕਿਤਾਬ ਨਹੀਂ ਮੰਗਦੇ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ, ਆਪਣੇ ਇਸ ਜਨਮ ਪਦਾਰਥ ਨੂੰ ਉਹ ਜਿੱਤ ਕੇ ਜਾਂਦੇ ਹਨ, ਉਹ ਹਾਰ ਕੇ ਨਹੀਂ ਜਾਂਦੇ। ਜਨਮ ਪਦਾਰਥ ਜੀਤ ਅਮੋਲੇ, ਬਾਕੀ ਜੋ ਲੋਕ ਹਨ ਜਿਨ੍ਹਾਂ ਨੂੰ ਜਮ ਲੈਣ ਆਉਂਦੇ ਹਨ, ਜਿਨ੍ਹਾਂ ਦਾ ਲੇਖਾ ਹੁੰਦਾ ਹੈ, ਉਹਨਾਂ ਦੇ ਮੁਤਲਕ ਆਖਿਆ ਹੈ ਕਿ ਉਹ ਕੀ ਕਰਦੇ ਰਹੇ, ਕਿਵੇਂ ਉਹਨਾਂ ਨੇ ਜ਼ਿੰਦਗੀ ਆਪਣੀ ਇਸ ਤਰ੍ਹਾਂ ਅਜਾਈ। ਕੀ ਨਹੀਂ ਕੀਤੀ, ਆਪਣੀ ਆਤਮਕ ਗ੍ਰੋਥ, ਆਪਣੀ ਆਤਮਾ ਦੇ ਨਾਲ ਪ੍ਰਮਾਤਮਾ ਨਾਲ ਸੰਬੰਧ ਨਹੀਂ ਪਾਇਆ, ਸਰੀਰ ਅਤੇ ਮਨ ਦੇ ਵਿੱਚ ਹੀ ਫਸੇ ਰਹੇ, ਜਾਗਤ ਸੋਇਆ ਜਨਮ ਗਵਾਇਆ, ਉਹਨਾਂ ਨੇ ਆਪਣਾ ਜਨਮ ਗਵਾ ਲਿਆ। ਤੇ ਕੀਤਾ ਕਿ ਮਾਲ ਧਨ ਜੋੜਿਆ, ਸਾਰੀ ਉਮਰ ਉਹ ਮਾਲ ਧਨ ਜੋੜਦੇ ਰਹੇ, ਅਖੀਰ ਚ ਕੀ ਹੋਇਆ, ਪਾਇਆ ਪਰਾਇਆ, ਉਹ ਪਰਾਇਆ ਹੋ ਗਿਆ, ਉਹਨਾਂ ਦਾ ਆਪਣਾ ਰਹਿ ਨਹੀਂ ਗਿਆ, ਉਹਨਾਂ ਨੂੰ ਹੁਣ ਕੋਈ ਹੋਰ ਵਰਤਣਗੇ। ਜੋ ਉਹ ਸਾਰੀ ਉਮਰ ਮਿਹਨਤ ਮੁਸ਼ਕਤ ਦੇ ਨਾਲ ਮਾਲ ਧਨ ਜੋੜਦੇ ਰਹੇ, ਉਹ ਕਹਿੰਦੇ ਅਖੀਰ ਚ ਪਰਾਇਆ ਹੋ ਗਿਆ, ਉਹਨਾਂ ਦਾ ਆਪਣਾ ਨਾ ਰਿਹਾ, ਮਾਲ ਧਨ ਜੋੜਿਆ ਪਾਇਆ ਪਰਾਇਆ। ਅਖੀਰ ਦੇ ਵਿੱਚ ਕਬੀਰ ਸਾਹਿਬ ਜੀ ਦੇ ਆਹ ਵਚਨ ਬਹੁਤ ਸੁਨਹਿਰੀ ਹਨ, ਸਾਨੂੰ ਹਰੇਕ ਨੂੰ ਆਪਣੇ ਹਿਰਦੇ ਦੇ ਵਿੱਚ ਇਹ ਵਸਾ ਲੈਣੇ ਚਾਹੀਦੇ ਹਨ। ਕਹਿੰਦੇ ਹਨ ਕਬੀਰ ਸਾਹਿਬ, ਕਹੋ ਕਬੀਰ ਤੇਈ ਨਰ ਭੁੱਲੇ, ਕਹਿੰਦੇ ਉਹ ਨਰ, ਉਹ ਇਨਸਾਨ, ਉਹ ਸ਼ਖਸ ਬਹੁਤ ਵੱਡੀ ਭੁੱਲ ਕਰ ਰਹੇ ਹਨ, ਚਾਹੇ ਉਹ ਆਪਣੇ ਆਪ ਨੂੰ ਸੋਚਣ ਕਿ ਅਸੀਂ ਕਦੇ ਕੋਈ ਭੁੱਲ ਕੀਤੀ ਨਹੀਂ ਹੈ। ਇਹ ਬੰਦੇ ਸੋਚ ਸਕਦੇ ਹਨ ਕਿ ਮੈਂ ਤੇ ਕਦੇ ਕੋਈ ਗਲਤੀ ਕੀਤੀ ਨਹੀਂ, ਬੜਾ ਸਾਫ ਸੁਥਰਾ ਕਲੀਨ ਨੇਕ ਜੀਵਨ ਜੀ ਰਿਹਾ, ਮੈਂ ਤੇ ਕੋਈ ਗਲਤੀ ਨਹੀਂ ਕਰ ਰਿਹਾ। ਲੇਕਿਨ ਕਬੀਰ ਜੀ ਆਖਦੇ ਹਨ ਇੱਕ ਗਲਤੀ ਹੈ ਜੋ ਸਾਰੇ ਕਰ ਰਹੇ ਹਨ। ਕਹੋ ਕਬੀਰ ਤੇਈ ਨਰ ਭੁੱਲੇ, ਉਹ ਨਰ ਬਹੁਤ ਭੁੱਲੇ ਹੋਏ ਲੋਕ ਹਨ, ਭਟਕੇ ਹੋਏ ਲੋਕ ਹਨ। ਕੌਣ? ਖਸਮ ਵਿਸਾਰ, ਖਸਮ ਨੂੰ, ਰੱਬ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਉਪਦੇਸ਼ ਨੂੰ ਭੁਲਾ ਕੇ ਮਾਟੀ ਸੰਗ ਰੂਲੇ, ਆ ਜਿਹੜੇ ਪਦਾਰਥ ਮਿੱਟੀ ਦੇ ਬਣੇ ਹੋਏ ਹਨ, ਇਹਨਾਂ ਦੇ ਸੰਗ ਦੇ ਵਿੱਚ ਹੀ, ਇਹਨਾਂ ਦੀ ਸੰਗਤ ਚ ਹੀ ਉਹ ਖੋਏ ਪਏ ਹਨ, ਰੁਲੇ ਪਏ ਹਨ। ਇਹ ਹੈ ਇਸ ਸ਼ਬਦ ਦਾ ਜੋ ਅਰਥ। ਆਓ ਹੁਣ ਇਸ ਦੀ ਜੋ ਗਹਿਰੀ ਵਿਚਾਰ ਹੈ, ਜੋ ਦਾਸ ਨੇ ਕੱਲ ਅਰਜ਼ ਕੀਤੀ ਸੀ, ਹੁਣ ਆਪ ਜੀ ਦੀ ਸੇਵਾ ਦੇ ਵਿੱਚ ਮੈਂ ਉਸਨੂੰ ਅਰਜ਼ ਕਰਾਂਗਾ। ਇੱਕ ਦਫਾ ਪ੍ਰੇਮ ਨਾਲ ਸਾਰੀ ਸੰਗਤ, ਇਹ ਜੋ ਕਬੀਰ ਸਾਹਿਬ ਆਖਦੇ ਹਨ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਆਓ ਇਸ ਨੂੰ ਆਪ ਜੀ ਨੂੰ ਇੱਕ ਢੰਗ ਅਰਜ਼ ਕਰਾਂ, ਉਸ ਤਰ੍ਹਾਂ ਗਾਇਓ ਗਾਇਓ, ਔਰ ਆਪਣੇ ਆਪ ਨੂੰ ਕੁਸਚਨ ਕਰਿਓ, ਆਪਣੇ ਸੈਲਫ ਨੂੰ ਕੁਸਚਨ ਕਰਿਓ, ਆਪਣੀ ਲਾਈਫ ਨੂੰ ਕੁਸਚਨ ਕਰਿਓ, ਕਿ ਵੀ ਆਪਣੇ ਆਪ ਨੂੰ ਪੁੱਛਿਓ ਕਿ ਮੈਂ ਕੀ ਖੱਟਿਆ ਹੈ ਔਰ ਮੈਂ ਕੀ ਗਵਾਇਆ ਹੈ।

ਕੱਲ ਦਾਸ ਨੇ ਅਰਜ਼ ਕੀਤੀ ਸੀ ਕਿ ਸਾਨੂੰ ਜ਼ਿੰਦਗੀ 'ਚ ਦੋ ਚੀਜ਼ਾਂ ਜੋ ਹਨ ਉਹਨਾਂ ਦੇ ਪ੍ਰਤੀ ਅਸੀਂ ਅਵੇਅਰ ਨਹੀਂ। ਇੱਕ ਜ਼ਿੰਦਗੀ ਦੇ ਆਰਾਮ ਰੌਲੇ ਦੇ ਵਿੱਚ, ਜ਼ਿੰਦਗੀ ਦੀ ਰਸ਼ ਰਸ਼ ਦੇ ਵਿੱਚ, ਜ਼ਿੰਦਗੀ ਦੀ ਜੋ ਇੱਕ ਬਹੁਤ ਹੀ ਰੈਟ ਰੇਸ ਹੈ ਉਸ ਦੇ ਵਿੱਚ ਸਾਨੂੰ ਮਰਨਾ ਭੁੱਲ ਜਾਂਦਾ ਹੈ। ਅਸੀਂ ਮਰਨਾ ਵੀ ਹੈ, ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਲਾਈਫ 'ਚ ਇੰਗੇਜ ਕਰਦੇ ਹਾਂ, ਅਕੂਪਾਈ ਕਰਦੇ ਹਾਂ, ਜਿਸ ਤਰ੍ਹਾਂ ਕਿ ਅਸੀਂ ਫਾਰ ਐਵਰ ਐਂਡ ਐਵਰ ਇੱਥੇ ਬੈਠੇ ਰਹਾਂਗੇ ਔਰ ਮਰਨਾ ਸਾਨੂੰ ਭੁੱਲ ਜਾਂਦਾ ਹੈ। ਇਹ ਭੁੱਲ ਜਾਂਦਾ ਹੈ ਕਿ ਇਹ ਜੋ ਲਾਈਫ ਹੈ ਬਹੁਤ ਹੀ ਇੱਕ ਮੂਮੈਂਟ ਦੀ ਤਰ੍ਹਾਂ ਹੈ, ਸੁਪਨੇ ਦੀ ਤਰ੍ਹਾਂ ਹੈ। ਇਸ ਚੀਜ਼ ਦਾ ਅਹਿਸਾਸ ਨਹੀਂ ਸਾਨੂੰ ਹੁੰਦਾ, ਜਿਸ ਕਰਕੇ ਅਸੀਂ ਇਸ ਦੇ ਵਿੱਚ ਖਚਿਤ ਹੋ ਜਾਂਦੇ ਹਾਂ। ਆਮ ਬੰਦੇ ਨੂੰ ਇਸ ਗੱਲ ਦਾ ਕੋਈ ਵੀ ਫਿਕਰ ਨਹੀਂ ਹੈ ਕਿ ਮੇਰਾ ਇਸ ਜੀਵਨ ਤੋਂ ਬਾਅਦ ਦੇ ਵਿੱਚ ਵੀ ਕੋਈ ਜੀਵਨ ਹੈ, ਮੇਰੀ ਇਸ ਸਰੀਰ ਦੀ ਮੌਤ ਤੋਂ ਬਾਅਦ ਵੀ ਕੋਈ ਗਤੀ ਹੈ, ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਮੇਰਾ ਕੀ ਬਣੇਗਾ, ਮੈਂ ਕਿੱਥੇ ਹੋਵਾਂਗਾ, ਕਿਵੇਂ ਹੋਵਾਂਗਾ, ਉਸ ਏਰੀਏ ਦੀ ਸਾਨੂੰ ਬਿਲਕੁਲ ਵਾਕਫੀਤ ਨਹੀਂ, ਬਿਲਕੁਲ ਵਾਕਫੀਤ ਨਹੀਂ, ਕਿਉਂਕਿ ਉਹ ਫਿਜ਼ੀਕਲ ਪਲੇਨ ਦੀ ਗੱਲ ਨਹੀਂ ਹੈ, ਨਾਨ ਫਿਜ਼ੀਕਲ ਪਲੇਨ ਦੀ ਗੱਲ ਹੈ। ਪਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਇਹ ਲੱਭਿਆ ਹੈ, ਇਹ ਪਤਾ ਚੱਲਦਾ ਹੈ ਕਿ ਗੁਰੂ ਮਹਾਰਾਜ ਜੀ ਦੇ ਕੰਸਰਨ ਸਿਰਫ ਸਾਡੇ ਇਸ ਸਰੀਰਕ ਜੀਵਨ ਤੱਕ ਹੀ ਨਹੀਂ ਹਨ। ਗੁਰੂ ਮਹਾਰਾਜ ਜੀ ਦੇ ਕੰਸਰਨ, ਗੁਰੂ ਮਹਾਰਾਜ ਜੀ ਦਾ ਜੋ ਧਿਆਨ ਉਸ ਜੀਵਨ ਦੇ ਵੱਲ ਵੀ ਹੈ ਜਦੋਂ ਕਿ ਅਸੀਂ ਹੋਵਾਂਗੇ ਤੇ ਸਹੀ, ਪਰ ਸਾਡੇ ਪਾਸ ਸਰੀਰ ਨਹੀਂ ਹੋਏਗਾ। ਅਸੀਂ ਹੋਵਾਂਗੇ ਲੇਕਿਨ ਸਰੀਰ ਨਹੀਂ ਹੋਏਗਾ। ਗੁਰੂ ਮਹਾਰਾਜ ਜੀ ਦੇ ਕੰਸਰਨ ਉਸ ਨਾਨ ਫਿਜ਼ੀਕਲ ਪਲੇਨ ਤੇ ਜੋ ਲਾਈਫ ਦੀ ਐਗਜ਼ਿਸਟੈਂਸ ਹੈ ਉਸ ਦੇ ਵਾਸਤੇ ਵੀ ਹੈ, ਸਿਰਫ ਸਰੀਰਕ ਸੰਬੰਧ ਤੱਕ ਹੀ ਗੱਲ ਨਹੀਂ। ਉਸ ਦੇ ਵਾਸਤੇ ਗੁਰੂ ਬਾਬਾ ਜੀ ਆਖਦੇ ਹਨ ਕਿ ਇਨਸਾਨ ਇਹ ਸਮਝਾਉਂਦੇ ਹਨ ਕਿ ਜ਼ਿੰਦਗੀ ਇਸ ਤਰ੍ਹਾਂ ਜੀ ਕਿ ਇਹ ਗੱਲ ਤੇਰੇ ਹਮੇਸ਼ਾ ਸਾਹਮਣੇ ਰਹੇ ਕਿ ਜਿਵੇਂ ਤੂੰ ਇੱਥੇ ਸੁਖੀ ਹੈ ਇਵੇਂ ਤੂੰ ਅਗਾਂਹ ਵੀ ਸੁਖੀ ਰਹੇ। ਉਹ ਕੀ ਫਾਇਦਾ ਹੋਇਆ ਕਿ ਇੱਥੇ ਤੂੰ ਸੁਖੀ ਹੋਏ ਔਰ ਅਗਾਂਹ ਜਾ ਕੇ ਤੂੰ ਅੱਤ ਮੁਸ਼ਕਲ ਦੇ ਵਿੱਚ ਪੈ ਜਾਏ, ਅੱਤ ਮੁਸ਼ਕਲ ਦੇ ਵਿੱਚ ਪੈ ਜਾਏ, ਉਹਦਾ ਫਿਰ ਕੀ ਫਾਇਦਾ ਹੋਇਆ। ਔਰ ਉਹ ਮੁਸ਼ਕਲ ਨੂੰ ਜਦੋਂ ਬਿਆਨ ਕੀਤਾ ਤੇ ਇਸ ਤਰ੍ਹਾਂ ਕੀਤਾ ਹੈ ਕਿ ਉਹ ਸਭ ਤੋਂ ਸੁਣੀ ਨਹੀਂ ਜਾਂਦੀ, ਸਹਾਰੀ ਨਹੀਂ ਜਾਂਦੀ। ਕਹਿੰਦੇ ਹਨ ਜੇ ਮਾਰਗ ਇਹ ਜਾਤ ਅਕੇਲਾ, ਇੱਥੇ ਅਸੀਂ ਇਕੱਲੇ ਰਹਿਣਾ ਗਿੱਝੇ ਨਹੀਂ ਹੈ, ਇੱਥੇ ਅਸੀਂ ਇਕੱਲੇ ਨਹੀਂ ਰਹਿ ਸਕਦੇ, ਬੜੀ ਭਾਰੀ ਸਮੱਸਿਆ ਹੈ। ਪਰ ਕੋਈ ਬਹੁਤ ਦੇਰ ਦੀ ਗੱਲ ਥੋੜੋ ਹੈ, ਬਹੁਤ ਦੇਰ ਥੋੜੀ ਲੱਗਣੀ ਹੈ ਸਾਲ ਮੁੱਕਦਿਆਂ ਨੂੰ, ਅਸੀਂ ਅਨੰਤ ਕਾਲ ਲਈ ਬਿਲਕੁਲ ਇਕੱਲੇ ਹੋ ਜਾਵਾਂਗੇ। ਕਹਿੰਦੇ ਉਦੋਂ ਤੇਰੇ ਨਾਲ ਕੌਣ ਹੋਏਗਾ, ਉਦੋਂ ਦੀ ਤੇਰੀ ਤਿਆਰੀ ਕੀ ਹੈ, ਉਦੋਂ ਦੀ ਤੇਰੀ ਕੰਪਨੀ ਕੀ ਹੈ, ਉਸਦੀ ਤੈਨੂੰ ਚਿੰਤਾ ਹੈ ਜਾਂ ਨਹੀਂ। ਜੇ ਤੇਰੇ ਪੱਲੇ ਨਾਮ ਨਹੀਂ ਹੈ, ਨਾਮ ਅੰਦਰ ਵਸਿਆ ਹੋਇਆ ਨਹੀਂ ਹੈ, ਨਾਮ ਤੇਰੀ ਸੁਰਤੀ 'ਚ ਨਹੀਂ ਹੈ, ਨਾਮ ਹੀ ਤੇਰਾ ਜੀਵਨ ਨਹੀਂ ਬਣ ਗਿਆ, ਤੂੰ ਇਤਨੀ ਕਮਾਈ ਨਹੀਂ ਕੀਤੀ, ਤਾਂ ਫਿਰ ਤੂੰ ਬਿਲਕੁਲ ਇਕੱਲਾ ਹੋਏਗਾ, ਤੇਰਾ ਕੋਈ ਸਹਾਰਾ ਨਹੀਂ ਹੋਏਗਾ, ਕੋਈ ਬਚਾਉਣ ਵਾਲਾ ਨਹੀਂ ਹੋਏਗਾ, ਕੋਈ ਤੇਰੀ ਕੂਕ ਪੁਕਾਰ ਸੁਣਨ ਵਾਲਾ ਨਹੀਂ ਹੋਏਗਾ, ਕੋਈ ਤੈਨੂੰ ਛੁਡਾਉਣ ਵਾਲਾ ਨਹੀਂ ਹੋਏਗਾ। ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਸਿਰਫ ਨਾਮ ਹੀ ਹੈ। ਜੈ ਮਹਾ ਭਿਆਨ ਤਪਤ ਬਹੁ ਕਾਮ, ਜਿਸ ਰਸਤੇ ਵਿੱਚ ਦੀ ਤੇਰੀ ਰੂਹ ਨੇ ਗੁਜ਼ਰਨਾ ਹੈ, ਕਹਿੰਦੇ ਉਹ ਮਹਾਨ ਭਿਆਨ ਭਿਆਨਕ ਹੈ, ਡਰਾਉਣੀ ਹੈ, ਤਪਤ ਬਹੁ ਕਾਮ ਅਤੇ ਅਤੀ ਤਪਸ਼ ਹੈ ਉਸ ਰਸਤੇ ਦੇ ਉੱਤੇ। ਕਹਿੰਦੇ ਉੱਥੇ ਫਿਰ ਉਸ ਗਰਮੀ ਨੂੰ ਕਿਵੇਂ ਸਹਾਰੇਗਾ, ਇੱਥੇ ਦੀ ਥੋੜੀ ਜਿਹੀ ਗਰਮੀ ਸਾਤੋਂ ਸਹਾਰੀ ਨਹੀਂ ਜਾਂਦੀ, ਏਅਰ ਕੰਡੀਸ਼ਨ ਤੋਂ ਬਿਨਾਂ ਸਾਡਾ ਬੁਰਾ ਹਾਲ ਹੋ ਜਾਂਦਾ ਹੈ, ਉਸ ਗਰਮੀ ਨੂੰ ਕਿਵੇਂ ਸਹਾਰੇ।
ਇੱਥੇ ਸੁਖੀ ਰਹਿ ਕੇ ਕੀ ਬਣਾਇਆ ਜੇ ਅਗਾਂ ਅੱਤ ਦੇ ਦੁੱਖ ਦੇ ਵਿੱਚ ਪੈ ਗਿਆ। ਗੁਰੂ ਮਹਾਰਾਜ ਸਾਨੂੰ ਜੀਵਨ ਇਸ ਤਰ੍ਹਾਂ ਜੀਣ ਦੀ ਜਾਚ ਦੇ ਰਹੇ ਹਨ ਕਿ ਇਸ ਤਰ੍ਹਾਂ ਜੀਵਨ ਜੀਓ ਕਿ ਇੱਥੇ ਦੇ ਸੁੱਖ ਦੇ ਨਾਲ ਨਾਲ ਆਪਣੇ ਅੱਗੇ ਦੇ ਸੁੱਖ ਦਾ ਇੰਤਜ਼ਾਮ ਵੀ ਜੋ ਹੈ ਉਹ ਕਰਦੇ ਰਹੋ। ਜੇ ਅੱਗੇ ਦਾ ਇੰਤਜ਼ਾਮ ਨਾ ਹੋਇਆ ਤਾਂ ਤੁਹਾਡਾ ਹਸ਼ਰ ਜੋ ਹੈ ਉਹ ਬਹੁਤ ਹੀ ਜ਼ਿਆਦਾ ਬੁਰਾ ਹੋਣਾ। ਆਓ ਹੁਣ ਗੁਰਬਾਣੀ ਦਾ ਪ੍ਰਮਾਣ ਸੁਣਾਵਾਂ ਆਪ ਜੀ ਵੀ ਬਾਣੀ ਕੀ ਆਖਦੀ, ਕਿਉਂਕਿ ਸਾਰੀਆਂ ਵਿਚਾਰਾਂ ਬਾਣੀ ਚੋਂ ਹਨ। ਬਾਣੀ ਸਾਡੀ ਗੁਰਦੇਵ ਹੈ, ਬਾਣੀ ਸਾਡੇ ਗੁਰੂ ਮਹਾਰਾਜ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਸਮਝਦੇ ਹਾਂ, ਗੁਰੂ ਮੰਨਦੇ ਹਾਂ ਔਰ ਮੱਥਾ ਟੇਕਦੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਹ ਸਭ ਕੁਝ ਲਿਖਿਆ ਹੋਇਆ। ਹੁਣ ਸੁਣੋ ਪਿਆਰ ਦੇ ਨਾਲ ਪਹਿਲਾਂ ਪ੍ਰਮਾਣ, ਫਿਰ ਉਸਦੇ ਅਰਥ ਕੀਤੇ ਜਾਣਗੇ।

તેને પછતાવા એ પછતાવા અરોસ પછતાવે છે બનના કુછ નહીં સિર્ફ રોણા હી રોણા હૈ રૂને પછતાવે દે વિચ ઇસ શ્લોક ઇસ શબ્દ ચ મહારાજી ને એ આખ્યા હૈ જમ માર્ગ પંથ ના સૂજઈ કહેંદે શરીર ચો જદોં રૂહ ને નિકલના હૈ જમા દે વસ દે વિચ ઇસને હોણા હૈ ઓર જિસ રસ્તે દે ઉત્તે ઇસનું લજાયા જાણા હૈ ਉਸ ਰਸਤੇ ਦੇ ਉੱਤੇ ਇਸ ਨੂੰ ਕੁਛ ਵੀ ਇਸਦੇ ਨਾ ਅਕਲ ਨੇ ਕੰਮ ਕਰਨਾ ਨਾ ਦਿਮਾਗ ਨੇ ਕੰਮ ਕਰਨਾ ਨਾ ਇਸਦੀ ਵਿਦਿਆ ਨੇ ਕੰਮ ਕਰਨਾ ਨਾ ਇਸਦੀ ਸਿਆਣਪ ਨੇ ਕੰਮ ਕਰਨਾ ਹੈ ਇਸ ਨੂੰ ਕੁਛ ਵੀ ਸੁਝਣਾ ਨਹੀਂ ਹੈ ਕਿ ਹੁਣ ਮੈਂ ਕੀ ਕਰਾਂ ਕਿੱਥੇ ਫਸ ਗਿਆ ਕਿਸ ਨੂੰ ਪੁਕਾਰਾਂ ਜਮ ਮਾਰਗ ਪੰਥ ਨਾ ਸੁਝੇ ਉਸ ਪੰਥ ਤੇ ਫਿਰ ਕੁਛ ਨਹੀਂ ਸੁਝਣਾ ਨਹੀਂ ਤੇ ਇਨਸਾਨ ਕੋਸ਼ਿਸ਼ ਤੇ ਕਰਦਾ ਹੀ ਹੈ ਨਾ ਕੁਛ ਉੱਥੇ ਕੁਛ ਨਹੀਂ ਸੁਝਣਾ ਟੋਟਲੀ ਹੈਲਪਲੈਸ ਹੋਣਾ ਹੈ ਇੰਡੀਵਿਜੁਅਲ ਜੋ ਹੁਣ ਹੈ ਇਤਨਾ ਹੀ ਇੰਡੀਵਿਜੁਅਲ ਰਹੇਗਾ ਤਮਾਮ ਚੀਜ਼ਾਂ ਨੂੰ ਐਕਸਪੀਰੀਅੰਸ ਕਰਨ ਵਾਲਾ ਫੀਲ ਕਰਨ ਵਾਲਾ ਇੰਡੀਵਿਜੁਅਲ ਜ਼ਰੂਰ ਰਹੇਗਾ ਲੇਕਿਨ ਸਿਰਫ ਬਾਡੀ ਹੀ ਨਹੀਂ ਹੋਏਗੀ ਸਿਰਫ ਇਤਨਾ ਹੀ ਫਰਕ ਪੇਨ ਵਿਛੋੜਾ ਲੋਸ ਅਟੈਚਮੈਂਟ ਸਭ ਕੁਛ ਮਹਿਸੂਸ ਹੋਏਗਾ ਲੇਕਿਨ ਸਰੀਰ ਨਹੀਂ ਹੋਏਗਾ ਜਮ ਮਾਰਗ ਪੰਥ ਨਾ ਸੁਝਈ ਕੁਛ ਵੀ ਸੁਝਣਾ ਨਹੀਂ ਹੈ ਅੱਗੇ ਚੱਲਦੇ ਹਨ ਉਹ ਰਾਹ ਅਜਿਹਾ ਹੈ ਇੱਥੇ ਵਰਗੀਆਂ ਰੌਣਕਾਂ ਨਹੀਂ ਹਨ ਓਜੜ ਬਿਲਕੁਲ ਉਜਾੜ ਅੰਧ ਫਿਰ ਥਿਕ ਡਾਰਕਨੈਸ ਹੈ ਗੁਬਾਰੋ ਵਾ ਗੁਬਾਰ ਹੀ ਗੁਬਾਰ ਹੈ ਜਮ ਮਾਰਗ ਪੰਥ ਨਾ ਸੁਝਈ ਓਜੜ ਅੰਧ ਗੁਬਾਰੋ ਵਾ ਅੱਗੇ ਚੱਲਦੇ ਹਨ ਨਾ ਜਲ ਇੰਡੀਵਿਜੁਅਲ ਨੂੰ ਪਾਣੀ ਪੀਣ ਨੂੰ ਦਿਲ ਕਰੇਗਾ ਪਰ ਕਹਿੰਦੇ ਪਾਣੀ ਨਹੀਂ ਮਿਲਣਾ ਨਾ ਜਲ ਲੇਫ ਤੁਲਾਈਆਂ ਨਾ ਲੇਫ ਤੁਲਾਈਆਂ ਰਜਾਈਆਂ ਖੂਬਸੂਰਤ ਬਿਸਤਰੇ ਇਸਦਾ ਆਰਾਮ ਕਰਨ ਨੂੰ ਦਿਲ ਕਰੇਗਾ ਲੇਕਿਨ ਇਸ ਨੂੰ ਉਹ ਨਹੀਂ ਮਿਲਣਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰ ਹੋਗਾ ਨਾ ਪ੍ਰਕਾਰ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਮਿਲਣੇ ਕੁਛ ਨਹੀਂ ਮਿਲਣਾ ਪਰ ਕਿਉਂਕਿ ਇੰਡੀਵਿਜੁਅਲ ਤੇ ਉਹੀ ਹੈ ਨਾ ਜਿਸ ਦੀਆਂ ਆਦਤਾਂ ਹਨ ਅੱਛੇ ਬਿਸਤਰਿਆਂ ਤੇ ਸੌਣ ਦੀਆਂ ਅੱਛਾ ਖਾਣ ਦੀਆਂ ਅੱਛਾ ਪਹਿਨਣ ਦੀਆਂ ਉਹ ਤਮਾਮ ਚੀਜ਼ਾਂ ਦੀ ਅਟੈਚਮੈਂਟ ਉਹਨਾਂ ਤਮਾਮ ਚੀਜ਼ਾਂ ਦੀ ਇੱਛਾ ਵਾਸ਼ਨਾ ਇਸਦੇ ਅੰਦਰ ਹੋਏਗੀ ਔਰ ਇਹ ਤੜਪੇਗਾ ਕਿਤਨਾ ਕਿਉਂਕਿ ਇਸਨੂੰ ਉਹ ਪ੍ਰਾਪਤ ਨਹੀਂ ਹੋਏਗਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਕੁਛ ਨਹੀਂ ਮਿਲੇਗਾ ਨਾਲ ਪਾਓ ਆਖਿਆ ਹੈ ਪਾਓ ਕਿ ਸਾਡਾ ਹੁਣ ਕੋਈ ਨਾ ਕੋਈ ਕੇਅਰ ਕਰਦਾ ਹੈ ਇਸ ਜਗਤ ਦੇ ਵਿੱਚ ਅਸੀਂ ਇੱਕ ਦੂਸਰੇ ਦੀ ਕੇਅਰ ਤੇ ਕਰਦੇ ਹਾਂ ਨਾ ਕੋਈ ਸਾਨੂੰ ਕੇਅਰ ਕਰਦਾ ਪਾਣੀ ਦਾ ਗਲਾਸ ਤੇ ਪਕੜਾਉਂਦਾ ਹੈ ਕਹਿੰਦੇ ਉੱਥੇ ਕੋਈ ਭਾਉ ਕਰਨ ਵਾਲਾ ਨਹੀਂ ਹੈ ਉਹ ਜਮ ਜਿਹੜੇ ਹਨ ਉਹ ਭਾਉ ਕਰਨ ਵਾਲੇ ਨਹੀਂ ਹਨ ਕੇਅਰ ਕਰਨ ਵਾਲੇ ਨਹੀਂ ਹਨ ਉਹਨਾਂ ਦਾ ਕੰਮ ਹੀ ਨਹੀਂ ਹੈ ਭੋਜਨ ਨਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਦਿਲ ਕਰੇਗਾ ਸੁੰਦਰ ਬਣਨ ਨੂੰ ਸੁੰਦਰ ਸੁੰਦਰ ਕੱਪੜੇ ਪਹਿਨਣ ਨੂੰ ਸ਼ਿੰਗਾਰ ਕਰਨ ਨੂੰ ਜੋ ਕੁਛ ਵੀ ਜ਼ਿੰਦਗੀ ਚ ਕੀਤਾ ਹੈ ਉਦੋਂ ਵੀ ਇੰਡੀਵਿਜੁਅਲ ਦਾ ਉਹ ਹੀ ਕੁਛ ਕਰਨ ਨੂੰ ਦਿਲ ਕਰੇਗਾ ਜੋ ਕੁਛ ਵੀ ਅਸੀਂ ਕਰਨ ਦੇ ਆਦੀ ਹਾਂ ਸਰੀਰ ਚੋਂ ਨਿਕਲ ਕੇ ਰੂਹ ਉਹੀ ਕੁਛ ਕਰਨਾ ਚਾਹੇਗੀ ਪਰ ਕਹਿੰਦੇ ਉਹ ਸ਼ਿੰਗਾਰ ਨਹੀਂ ਮਿਲੇਗਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਤੇ ਹਸ਼ਰ ਕੀ ਹੋ ਰਿਹਾ ਹੋਏਗਾ ਗਲ ਸੰਗਲ ਸਿਰ ਮਾਰੇ ਉਪੋ ਗਲ ਦੇ ਵਿੱਚ ਉਹਨਾਂ ਜਮਾਂ ਦੇ ਕਹਿੰਦੇ ਸੰਗਲ ਪਏ ਹੋਣਗੇ ਅਤੇ ਸਿਰ ਦੇ ਉੱਤੇ ਇਸਦੇ ਮਾਰ ਪੈ ਰਹੀ ਹੋਏਗੀ ਨਾ ਦੀਸੇ ਘਰ ਬਾਰੋ ਫਿਰ ਇਸਨੂੰ ਦੂਰ ਦੂਰ ਦੂਰ ਦੂਰ ਲਈ ਜਾਂਦੇ ਜਾਣਗੇ ਅਖੀਰ ਚ ਇਸਨੂੰ ਆਪਣਾ ਘਰ ਬਾਰ ਕੁਛ ਨਹੀਂ ਫਿਰ ਦਿਸੇਗਾ ਸਭ ਕੁਛ ਦਿਸਣਾ ਬੰਦ ਹੋ ਜਾਏਗਾ ਇਹ ਕਿੱਥੇ ਖੱਪ ਜਾਏਗਾ ਇਸਦਾ ਕੋਈ ਪਤਾ ਨਹੀਂ ਚੱਲੇਗਾ ਨਾ ਦੀਸੇ ਘਰ ਬਾਰੋ ਉਦੋਂ ਇਸਦੇ ਚਿੱਤ ਵਿੱਚ ਇਤਨਾ ਪਛਤਾਵਾ ਆਏਗਾ ਕਿ ਕਾਸ਼ ਮੈਂ ਇਸ ਹਾਲਤ ਚ ਪੈਣ ਤੋਂ ਬਚ ਜਾਂਦਾ ਅਗਰ ਮੈਨੂੰ ਪਤਾ ਹੁੰਦਾ ਮਹਾਰਾਜ ਜੀ ਆਖਦੇ ਹਨ ਅਗਰ ਹੁਣ ਤੂੰ ਸੋਚੇ
ਕਿ ਤੂੰ ਕੋਈ ਪੁੰਨ ਕਰ ਲਵੇ, ਨਾਮ ਜਪ ਲਵੇ, ਪਾਠ ਕਰ ਲਵੇ, ਕੋਈ ਧਰਮ ਕਰ ਲਵੇ ਤੇ ਉਹਦਾ ਕੋਈ ਫਲ ਮਿਲਣਾ ਹੈ। ਕਹਿੰਦੇ ਹੁਣ ਤੂੰ ਕੁਛ ਵੀ ਬੀਜ ਨਹੀਂ ਸਕਦਾ, ਕੁਛ ਵੀ ਉਗਾ ਨਹੀਂ ਸਕਦਾ, ਕੋਈ ਫਲ ਨਹੀਂ ਪ੍ਰਾਪਤ ਕਰ ਸਕਦਾ। ਇਬਕੇ ਰਾਹੇ ਜਦੋਂ ਰੂਹ ਇੱਕ ਦਫਾ ਉਸ ਰਾਹ ਤੇ ਪੈ ਗਈ, ਕਹਿੰਦੇ ਜੰਮਣ ਨਾਹੀਂ ਫਿਰ ਕੁਛ ਵੀ ਜਮਾਇਆ ਨਹੀਂ ਜਾ ਸਕਦਾ, ਗਰੋਹ ਨਹੀਂ ਕੀਤਾ ਜਾ ਸਕਦਾ। ਫਿਰ ਕੀ ਹੈ, ਪਛਤਾਣੇ ਸਿਰ ਭਾਰੋ, ਫਿਰ ਅਤਿਅੰਤ ਕਿਸਮ ਦਾ ਸਿਰ ਉੱਤੇ ਪਛਤਾਵੇ ਦਾ ਭਾਰ ਹੀ ਭਾਰ ਹੈ, ਭਾਰ ਹੀ ਭਾਰ ਹੈ, ਭਾਰ ਹੀ ਭਾਰ ਹੈ। ਇਬਕੇ ਰਾਹੇ ਜੰਮਣ ਨਾਹੀਂ ਪਛਤਾਣੇ ਸਿਰ ਭਾਰੋ, ਇਹ ਸਾਡੀ ਗੁਰਮਤ ਹੈ, ਇਹ ਗੁਰੂ ਬਾਬਾ ਜੀ ਦੀ ਬਾਣੀ ਦੀ ਤਾਲੀਮ ਹੈ, ਜਿਸ ਨੂੰ ਸਿੱਖ ਨੇ ਆਪਣੇ ਸਾਹਮਣੇ ਰੱਖ ਕੇ ਜੀਣਾ ਹੈ, ਅਕੋਰਡਿੰਗਲੀ ਇਸ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ, ਚਲਾਣੀ ਹੈ ਕਿ ਉਹ ਆਪਣਾ ਲੋਕ ਵੀ ਔਰ ਆਪਣਾ ਪ੍ਰਲੋਕ ਵੀ ਸਵਾਰੇ। ਇਸ ਦੇ ਵਾਸਤੇ ਸਾਨੂੰ ਇਹ ਕੀਰਤਨ ਇਸ ਕਰਕੇ ਮੈਂ ਕਰ ਰਿਹਾ ਹਾਂ ਕਿ ਸਾਡੀ ਇੱਕ ਜੋ ਆਤਮਕ ਜੀਵਨ ਦੀ ਜੋ ਗਰੋਥ ਹੈ ਉਹ ਬਹੁਤ ਹੀ ਮੱਧਮ ਜੀ ਲੱਗਦੀ ਹੈ ਔਰ ਉਸ ਦੇ ਵਿੱਚ ਬੜੀ ਭਾਰੀ ਜੋਲਟ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਸਮਝੀਏ ਕਿ ਜੀਵਨ ਦਾ ਸਾਡਾ ਮਕਸਦ ਕੀ ਹੈ, ਨਹੀਂ ਅਸੀਂ ਕਰਦੇ ਤੇ ਉਸ ਦੇ ਕੰਸੀਕੁਐਂਸਿਸ ਕੀ ਹਨ। ਗੁਰੂ ਮਹਾਰਾਜ ਜੀ ਨੂੰ ਇਸ ਗੱਲ ਦੀ ਚਿੰਤਾ ਹੈ, ਕੰਸਰਨ ਹੈ ਗੁਰੂ ਮਹਾਰਾਜ ਜੀ ਨੂੰ, ਮਹਾਰਾਜ ਜੀ ਨੂੰ ਜਿੱਥੇ ਸਾਡੇ ਇੱਥੇ ਸਰੀਰਕ ਜੀਵਨ ਦੀ ਵੀ ਚਿੰਤਾ ਹੈ, ਮਹਾਰਾਜ ਜੀ ਨੂੰ ਸਾਡੇ ਸਰੀਰ ਤੋਂ ਰਹਿਤ ਜੀਵਨ ਦੀ ਵੀ ਚਿੰਤਾ ਹੈ ਕਿ ਉੱਥੇ ਵੀ ਇਹਨਾਂ ਦਾ ਬੁਰਾ ਹਾਲ ਨਾ ਹੋਵੇ। ਆਓ ਇੱਕ ਦਫਾ ਸਾਰੇ ਪ੍ਰੇਮ ਨਾਲ ਇਸ ਪੰਕਤੀ ਨੂੰ ਫਿਰ

ਘੋਰ ਅੰਧਾਰ ਜਦੋਂ ਆਖਦੇ ਹਨ ਤੇ ਪਤਾ ਨੀ ਕਿਤਨਾ ਕੁ ਘੁੱਪ ਹਨੇਰਾ ਹੋਏਗਾ। ਰੂਹ ਨੂੰ ਅਜਿਹੇ ਇੱਕ ਸਫ਼ਰ ਚੋਂ ਦੀ ਗੁਜ਼ਰਨਾ ਪੈਂਦਾ ਹੈ ਕਿ ਜਿੱਥੇ ਜੰਪੁਰੀ ਦੇ ਵਿੱਚ ਘੋਰ ਅੰਧਾਰ ਗੁੱਪ ਅੰਧੇਰਾ ਹੀ ਅੰਧੇਰਾ ਹੈ, ਨਾ ਤਿੱਥੇ ਭੈਣ ਨਾ ਭਾਈ। ਕਹਿੰਦੇ ਉੱਥੇ ਕੋਈ ਤੁਹਾਡੀ ਨਾ ਭੈਣ ਨਾ ਤੁਹਾਡਾ ਕੋਈ ਭਰਾ ਨਾ ਤੁਹਾਡਾ ਕੋਈ ਆਪਣਾ ਤੁਹਾਨੂੰ ਨਜ਼ਰ ਆਏਗਾ, ਤੁਸੀਂ ਬਿਲਕੁਲ ਇਕੱਲੇ ਹੋ। ਜੰਪੁਰ ਘੋਰ ਅੰਧਾਰ ਨਾ ਤਿੱਥੇ ਭੈਣ ਨਾ ਭਾਈ। ਔਰ ਉੱਥੇ ਜਾ ਕੇ ਕਹਿੰਦੇ ਤੁਹਾਡੀ ਰੂਹ ਇਤਨੀਆਂ ਫੂਕਾਂ ਮਾਰੇਗੀ, ਇਤਨੀਆਂ ਚੀਕਾਂ ਮਾਰੇਗੀ, ਇਤਨਾ ਚਿਲਾਏਗੀ, ਲੇਕਿਨ ਉਸ ਚੀਖ ਪੁਕਾਰ ਨੂੰ ਕਿਸੇ ਨੇ ਸੁਣਨਾ ਨਹੀਂ। ਔਰ ਉਹ ਚੀਖ ਪੁਕਾਰ ਸਦੀਆਂ ਸਦੀਆਂ ਤੱਕ ਉਚਲਦੀ ਰਹੇਗੀ, ਉਸਨੂੰ ਕੋਈ ਨਹੀਂ ਸੁਣੇ, ਕਿਉਂਕਿ ਮਹਾਰਾਜ ਜੀ ਨੇ ਬਾਣੀ ਇੰਝ ਹੀ ਆਖਿਆ ਹੈ।

ਸਹਾਰਾ ਨਹੀਂ ਹੁੰਦਾ। ਹੋਰ ਆਖਦੇ ਹਨ, ਕਹਿੰਦੇ ਹਨ ਉੱਥੇ ਹੱਥ ਨਾ ਆਪਣੇ, ਇੱਥੋਂ ਬੈਠੇ ਦਾ ਇੱਧਰ ਲਿਆਂ ਦਾ ਉੱਥੇ ਕੋਈ ਹੱਥ ਨਹੀਂ ਅਪੜਦਾ, ਇਹ ਕੁਛ ਕਰ ਸਕਣ। ਇੱਥੋਂ ਕਿਸੇ ਦਾ ਹੱਥ ਨਹੀਂ ਅਪੜਦਾ ਕੋਈ ਬਚਾ ਸਕੇ,

ਤੇ ਜਿਹੜਾ ਉੱਥੇ ਕੂਕਾਂ ਮਾਰ ਰਿਹਾ, ਪੁਕਾਰ ਰਿਹਾ, ਤੜਫ ਰਿਹਾ ਹੈ, ਉਸ ਦੀ ਪੁਕਾਰ ਇੱਥੇ ਕਿਸੇ ਨੂੰ ਸੁਣ ਨਹੀਂ ਰਹੀ। ਤੁਹਾਨੂੰ ਪਤਾ ਹੀ ਨਹੀਂ ਉਸਦੇ ਨਾਲ ਕੀ ਗੁਜ਼ਰ ਰਹੀ ਹੈ, ਕੀ ਵਾਪਰ ਰਹੀ ਹੈ। ਉੱਥੇ ਹੱਥ ਨਾ ਪੜੇ, ਕੂਕ ਨਾ ਸੁਣੇ ਪੁਕਾਰ। ਫਿਰ ਅਖੀਰ ਦੇ ਵਿੱਚ ਮਹਾਰਾਜ ਜੀ ਗੱਲ ਕਰਦੇ ਹਨ, ਇੱਕ ਹੀ ਚੀਜ਼ ਹੈ ਬਚਾਉਣ ਵਾਲੀ, ਇੱਕ ਹੀ ਜ਼ਰੀਆ ਹੈ ਬਚਣ ਦਾ, ਇੱਕ ਹੀ ਸ਼ਕਤੀ ਹੈ ਜੋ ਬਚਾ ਸਕਦੀ ਹੈ। ਉਹ ਸੁਣੋ ਕਹਿੰਦੇ ਹਨ,

ਕਹਿੰਦੇ ਉਸ ਨੋਨ ਫਿਜ਼ੀਕਲ ਪਲੇਨ ਦੇ ਉੱਤੇ ਵੀ ਜੋ ਨਿਰਗੁਣ ਸਰੂਪ ਦੇ ਵਿੱਚ ਗੁਰੂ ਦੀ ਹਸਤੀ ਹੈ ਉਸ ਨੂੰ ਨਜ਼ਰ ਆਉਂਦਾ ਹੈ ਕਿ ਇਹ ਕਿੱਥੇ ਉੱਥੇ ਸਤਿਗੁਰ ਵੇਲੀ ਹੋਵੇ। ਕਹਿੰਦੇ ਜਿਸ ਦਾ ਸਤਿਗੁਰੂ ਹੈ, ਜਿਸਨੇ ਇਸ ਜਨਮ ਦੇ ਵਿੱਚ ਆਪਣੇ ਆਪ ਨੂੰ ਹੈਂਡ ਓਵਰ ਕਰ ਦਿੱਤਾ ਹੈ ਸਤਿਗੁਰੂ ਨੂੰ ਕਿ ਇਹ ਮੇਰੇ ਗੁਰਦੇਵ, ਮੇਰੇ ਸਰੀਰ ਦੇ ਵੀ ਮਾਲਕ ਆਪ ਹੋ, ਮੇਰੀ ਆਤਮਾ ਦੇ ਵੀ ਮਾਲਕ ਆਪ ਹੋ, ਮੇਰੀ ਰੂਹ ਵੀ ਆਪ ਜੀ ਦੀ ਹੈ, ਮੇਰਾ ਸਰੀਰ ਵੀ ਆਪ ਜੀ ਦਾ ਹੈ, ਇਹ ਆਪ ਜੀ ਜਾਣੋ ਕਿਵੇਂ ਇਸ ਨੂੰ ਬਚਾਉਣਾ ਹੈ। ਮੈਂ ਆਪ ਜੀ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਸੌਂਪਦਾ ਹਾਂ, ਇੱਥੇ ਵੀ ਮੇਰੇ ਸਹਾਈ ਆਪ ਹੀ ਹੋਵੋ ਔਰ ਅਗਾਂਹ ਵੀ ਮੇਰੇ ਸਹਾਈ ਆਪ ਹੀ ਹੋਵੋ। ਮਹਾਰਾਜ ਜੀ ਕਹਿੰਦੇ ਹਨ ਜਿਸਨੇ ਆਪਣਾ ਸੰਬੰਧ, ਆਪਣਾ ਨਾਤਾ, ਆਪਣਾ ਰਿਲੇਸ਼ਨ ਪੂਰਨ ਗੁਰੂ ਦੇ ਨਾਲ ਵਾਈਲ ਅਲਾਈਵ ਜੀਂਦੇ ਜੀ ਹੀ ਗੰਢ ਲਿਆ, ਕਾਇਮ ਕਰ ਲਿਆ ਤੇ ਆਪਣੇ ਆਪ ਨੂੰ ਗੁਰੂ ਦੇ ਹੱਥਾਂ ਦੇ ਵਿੱਚ ਹੈਂਡ ਓਵਰ ਕਰ ਦਿੱਤਾ, ਉਸ ਨੂੰ ਅਵਸ਼ ਜਾ ਕੇ ਕਹਿੰਦੇ ਗੁਰੂ ਹੈ ਉਥੋਂ ਛੁਡਾ ਲੈ। ਉਥੇ ਸਤਿਗੁਰ ਵੇਲੀ ਹੋਵੇ, ਕੱਢ ਲੈ ਅੰਤੀ ਵਾਰ। ਕਹਿੰਦੇ ਜਿਹੜਾ ਗੁਰੂ ਹੈ, ਗੁਰੂ ਉਸਨੂੰ ਉਸ ਪਾਸੇ ਜਾਣੇ ਨਹੀਂ ਰਹੇਗਾ, ਗੁਰੂ ਉਸਨੂੰ ਬਚਾ ਲਏਗਾ, ਹੋਰ ਕੋਈ ਵੀ ਚਾਰਾ ਨਹੀਂ ਹੈ। ਸੋ ਜਿਨ੍ਹਾਂ ਦੇ ਪਾਸ ਜੀਵਨ ਦੇ ਵਿੱਚ, ਦਿਲ ਦੇ ਵਿੱਚ, ਹਿਰਦੇ ਚ, ਮਨ ਚ, ਆਤਮਾ ਚ, ਖਿਆਲਾਂ ਚ ਗੁਰੂ ਨਹੀਂ ਵਸਿਆ ਹੋਇਆ ਹੈ, ਉਹਨਾਂ ਨੂੰ ਇਸ ਗਤੀ ਦੇ ਵਿੱਚ ਵੀ ਜਾਣਾ ਪਏਗਾ। ਇਹ ਬਾਬਾ ਜੀ ਦੀ ਤਾਲੀਮ ਹੈ। ਕੀਰਤਨ ਦਾ ਸਮਾਂ ਸਮਾਪਤ ਹੋ ਗਿਆ ਹੈ। ਦੋ ਕੀਰਤਨ ਮੈਂ ਇਸ ਚੀਜ਼ ਉੱਤੇ ਕਰਨੇ ਚਾਹੁੰਦਾ ਸੀ ਕਿ ਇੱਕ ਸਾਡੀ ਜ਼ਿੰਦਗੀ ਦੇ ਜੋ ਹਾਲਾਤ ਹਨ, ਦੌੜ ਭੱਜ ਹੈ, ਇੱਕ ਰੈਟ ਰੇਸ ਦੇ ਵਿੱਚ ਪਏ ਹੋਏ ਹਾਂ, ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਇਹ ਜੋ ਜਗਤ ਦਾ ਜੀਵਨ ਹੈ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸਾਚ ਕਰ ਹਮ ਗਾਂਠ ਦੀ ਨਿਛੋੜ ਪਰਮ ਨਿਧਾਨ, ਇੱਥੇ ਦਾ ਸਭ ਕੁਛ ਹੀ ਸੁਪਨੇ ਜੈਸਾ ਹੈ, ਪਰ ਅਸੀਂ ਸੁਪਨੇ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈਂਦੇ ਅਤੇ ਭੁੱਲ ਹੀ ਜਾਂਦੇ ਹਾਂ ਕਿ ਇਸ ਸੁਪਨੇ ਨੇ ਕਿਸੇ ਦਿਨ ਵੀ ਟੁੱਟ ਜਾਣਾ, ਭੁੱਲ ਹੀ ਜਾਂਦੇ ਹਾਂ ਕਿ ਅਸਾਂ ਸਾਡੀ ਹਸਤੀ ਹੀ ਗਾਇਬ ਹੋ ਜਾਣੀ ਹੈ, ਅਸਾਂ ਮਰ ਜਾਣਾ ਹੈ, ਇਹ ਅਸੀਂ ਭੁੱਲ ਜਾਂਦੇ ਹਾਂ। ਜਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਉਦੋਂ ਫਿਰ ਸਾਡੀ ਜ਼ਿੰਦਗੀ ਚ ਨਾ ਵੈਰਾਗ ਆਉਂਦਾ ਹੈ, ਔਰ ਜਿਤਨੀ ਦੇਰ ਤੱਕ ਵੈਰਾਗ ਨਾ ਆਵੇ ਉਤਨੀ ਦੇਰ ਤੱਕ ਭਗਤੀ ਨਹੀਂ ਹੋ ਸਕਦੀ। ਵੈਰਾਗ ਦਾ ਅਰਥ ਇਹ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਫਿਰ ਦਿਲ ਪਰੇ ਹਟਣਾ ਸ਼ੁਰੂ ਹੋ ਜਾਂਦਾ ਹੈ ਕਿ ਜੋ ਝੂਠੀਆਂ ਹਨ, ਇਹ ਨਾਸ਼ਵੰਤ ਹਨ, ਮੋਮੈਂਟਰੀਲੀ ਹਨ, ਪੈਰੇਸ਼ੇਬਲ ਹਨ, ਚਲੇ ਜਾਣ ਵਾਲੀਆਂ ਹਨ, ਚੇਂਜੇਬਲ ਹਨ, ਕਿਸੇ ਚੀਜ਼ ਨੇ ਵੀ ਜਿਉਂ ਕਿ ਤਿਉਂ ਨਹੀਂ ਰਹਿਣਾ। ਉੱਥੇ ਫਿਰ ਮਨ ਨੂੰ ਇੱਕ ਐਸੀ ਅਵੇਕਨਿੰਗ ਮਿਲਦੀ ਹੈ ਕਿ ਉਸ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ, ਉਪਰਾਮਤਾ ਪੈਦਾ ਹੁੰਦੀ ਹੈ, ਉਸ ਦਾ ਮਨ ਉਹਨਾਂ ਤੋਂ ਪਰੇ ਹਟਣਾ ਸ਼ੁਰੂ ਹੁੰਦਾ ਹੈ। ਇਸ ਕਰਕੇ ਇਹ ਵਿਚਾਰਾਂ ਦੇ ਨਾਲ ਸਾਡੇ ਜੀਵਨ ਚ ਵੈਰਾਗ ਆਉਂਦਾ ਹੈ, ਔਰ ਉਹ ਵੈਰਾਗ ਹੀ ਹੈ ਜਿਹੜਾ ਸਾਨੂੰ ਮਾਇਆ ਦੇ ਨਾਲੋਂ ਤੋੜਦਾ ਹੈ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਆਖਿਆ ਹੈ ਜੇ ਵਿਖਿਆ ਸਗਲੀ ਤਜੀ ਲੀਓ ਭੇਕ ਵੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਤ ਹੈ ਭਾਗ। ਜਿਸ ਦੇ ਜੀਵਨ ਚ ਵੈਰਾਗ ਪੈਦਾ ਹੋ ਜਾਏ ਉਸ ਦੇ ਜੀਵਨ ਦੇ ਵਿੱਚ ਫਿਰ ਐਸ ਦਸ਼ਾ ਤੋਂ ਬਚਣ ਦੇ ਵਾਸਤੇ ਉਹ ਉਪਰਾਲਾ ਕਰਦਾ ਹੈ, ਉਪਰਾਲੇ ਦੇ ਵਿੱਚ ਉਹ ਗੁਰੂ ਧਾਰਨ ਕਰਦਾ ਹੈ, ਅਤੇ ਜਿਸਨੇ ਗੁਰੂ ਧਾਰਨ ਕਰ ਲਿਆ ਉਸਦੀ ਆਤਮਾ ਦੇ ਵਿੱਚ ਗੁਰੂ ਵਸਦਾ ਹੈ, ਅਤੇ ਉਹ ਜੀਵਨ ਇਸ ਤਰ੍ਹਾਂ ਜੀਂਦਾ ਹੈ, ਮੌਤ ਨੂੰ ਯਾਦ ਰੱਖਦਾ ਹੈ, ਇਸ ਕਰਕੇ ਉਹ ਕਿਸੇ ਦੇ ਨਾਲ ਮੋਹ ਨਹੀਂ ਪਾਉਂਦਾ। ਜਿਸਨੇ ਮੌਤ ਨੂੰ ਯਾਦ ਨਹੀਂ ਰੱਖਿਆ ਉਹ ਤੇ ਮੌਤ ਦੇ ਵਕਤ ਵੀ ਮੋਹ ਤੋੜਨਾ ਨਹੀਂ ਚਾਹੁੰਦਾ। ਮੌਤ ਦੇ ਵਕਤ ਵੀ ਆਖਦੇ ਹਨ ਲੋਕ ਹੁਣ ਮੈਨੂੰ ਉਹਨੂੰ ਲਿਆ ਕੇ ਮਿਲਾ ਦਿਓ, ਸਾਰੀ ਉਮਰ ਮਿਲੇ ਨਹੀਂ, ਉਦੋਂ ਵੀ ਆਖਣਗੇ ਹੁਣ ਮੈਨੂੰ ਉਹਨੂੰ ਮਿਲਾ ਦਿਓ, ਉਹਨੂੰ ਮਿਲਾ ਦਿਓ, ਉਹਦੇ ਨਾਲ ਗੱਲ ਕਰਾ ਦਿਓ, ਉਹ ਮੋਹ ਹੈ। ਗੁਰੂ ਬਾਬਾ ਜੀ ਨੇ ਆਪਣੀ ਬਾਣੀ ਚ ਆਖਿਆ ਕਿ ਉਸ ਵੇਲੇ ਵੀ ਇਹ ਕਿਹੜੇ ਖਿਆਲਾਂ ਚ ਪੈ ਜਾਂਦਾ ਹੈ, ਮਾਇਆ ਮਮਤਾ ਪਵੇ ਖਿਆਲੀ। ਕਹਿੰਦੇ ਮਾਇਆ ਮਮਤਾ ਦੇ ਖਿਆਲਾਂ ਚ ਪੈ ਜਾਂਦਾ, ਇੱਕ ਤੇ ਮਾਇਆ ਦਾ ਹਿਸਾਬ ਕਿਤਾਬ ਦੇਣਾ ਸ਼ੁਰੂ ਕਰ ਦਿੰਦਾ ਆਪਣੇ ਬੱਚਿਆਂ ਨੂੰ, ਉੱਥੇ ਮੈਂ ਇਤਨਾ ਰੱਖਿਆ, ਉੱਥੇ ਇਤਨਾ ਰੱਖਿਆ, ਇੰਨੀਆਂ ਮੇਰੀਆਂ ਪੋਲਿਸੀਜ਼ ਹਨ, ਉਸ ਨੂੰ ਜਾ ਕੇ ਕੰਟੈਕਟ ਕਰ ਲੈਣਾ, ਉਸ ਹਿਸਾਬ ਕਿਤਾਬ ਚ ਪੈ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਹਨ ਅੰਤ ਕਾਲ ਜੋ ਮਾਇਆ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ। ਕਹਿੰਦੇ ਉਹ ਸਰਪ ਦੀ ਜੋਨ ਦੇ ਵਿੱਚ ਸਿੱਧਾ ਹੀ ਜਾਏਗਾ ਜਿਹੜਾ ਮਾਇਆ ਦੇ ਖਿਆਲਾਂ ਚ ਪੈਂਦਾ। ਤੇ ਦੂਸਰਾ ਮਹਾਰਾਜ ਜੀ ਆਖਦੇ ਹਨ ਮਾਇਆ ਮਮਤਾ, ਇਹ ਮਮਤਾ ਦੇ ਖਿਆਲਾਂ ਦੇ ਵਿੱਚ ਪੈਂਦਾ ਹੈ, ਜਾਂ ਪੁੱਤਰਾਂ ਦੇ ਖਿਆਲਾਂ ਚ ਪਏਗਾ, ਪਤਨੀ ਦੇ ਖਿਆਲਾਂ ਦੇ ਵਿੱਚ ਪਏਗਾ, ਘਰ ਦੇ ਖਿਆਲਾਂ ਚ ਪਏਗਾ, ਜਿਹਨਾਂ ਚੀਜ਼ਾਂ ਨਾਲ ਮਮਤਾ ਹੈ। ਮਮਤਾ ਕਲੋਜੈਸਟ ਰਿਲੇਸ਼ਨ ਇਹੀ ਹੁੰਦੇ ਹਨ, ਬੱਚੇ ਹੁੰਦੇ ਹਨ, ਜਾਂ ਪਤਨੀ ਹੁੰਦੀ ਹੈ, ਜਾਂ ਆਪਣਾ ਮਕਾਨ ਹੁੰਦਾ ਹੈ। ਕਹਿੰਦੇ ਅੰਤ ਦੇ ਵੇਲੇ
ਇਹ ਮਾਇਆ ਅਤੇ ਮਮਤਾ ਦੇ ਖਿਆਲਾਂ ਦੇ ਵਿਚ ਪੈ ਜਾਂਦਾ ਹੈ, ਜਿਸ ਦਾ ਰਿਜ਼ਲਟ ਇਹ ਨਿਕਲਦਾ ਹੈ। ਜੇ ਮਮਤਾ ਦੇ ਖਿਆਲਾਂ ਚ ਪੈਂਦਾ ਹੈ, ਜੇ ਪੁੱਤਰਾਂ ਦੇ ਖਿਆਲਾਂ ਚ ਪਏਗਾ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ, ਮੈਂ ਜੇ ਮਰੇ ਸੂਕਰ ਜੋਨ ਵੱਲ ਵੱਲ ਔਤਰੇ, ਤਾਂ ਫਿਰ ਉਸ ਜੂਨ ਚ ਜਾਏਗਾ। ਤੇ ਜੇ ਅੰਤ ਦੇ ਵੇਲੇ ਮਕਾਨ ਦਾ ਖਿਆਲ ਆ ਗਿਆ, ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ, ਮੈਂ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰੇ, ਇਹ ਪ੍ਰੇਤ ਵੀ ਬਣ ਸਕਦਾ। ਜਿਹਦਾ ਜੀ ਇਨਸਾਨ, ਚੰਗਾ ਭਲਾ ਇਨਸਾਨ, ਇੱਕ ਕਾਮਯਾਬ ਇਨਸਾਨ, ਦੇਖਦਿਆਂ ਦੇਖਦਿਆਂ ਪ੍ਰੇਤ ਬਣ ਜਾਏਗਾ। ਮਹਾਰਾਜ ਜੀ ਕਹਿੰਦੇ ਹਨ, ਜਿਸਨੇ ਗੁਰੂ ਨਹੀਂ ਧਾਰਨ ਕੀਤਾ, ਗੁਰੂ ਦੀ ਸਿੱਖਿਆ ਉੱਤੇ ਨਹੀਂ ਚੱਲਿਆ, ਉਸ ਦੀ ਜ਼ਿੰਦਗੀ ਦੇ ਵਿੱਚੋਂ ਜੇ ਉਹਨ ਆਹ ਲੈਸਨ ਨਹੀਂ ਪਕਾਏ, ਨਾ ਮਾਇਆ ਨਾ ਮਮਤਾ ਉਸ ਦੇ ਜੀਵਨ ਚੋਂ ਟੁੱਟੇਗੀ ਨਹੀਂ, ਤੇ ਅਖੀਰ ਚ ਉਹਨੂੰ ਉਹੀ ਚੇਤੇ ਆਏਗਾ ਜੋ ਸਾਰੀ ਉਮਰ ਕਿਸੇ ਵਿੱਚ ਫਸਿਆ ਰਿਹਾ ਹੈਗਾ। ਕਹਿੰਦੇ ਮਾਇਆ ਮਮਤਾ ਪਵੇ ਖਿਆਲੀ, ਉਸ ਲਈ ਇਹਨਾਂ ਖਿਆਲਾਂ ਚ ਪੈ ਜਾਂਦਾ। ਜਮਪੁਰ ਫਸੇਗਾ ਜਮਜਾਲੀ, ਜਮਾਂ ਦੇ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸੇਗਾ। ਹੇਤ ਕੇ ਬੰਧਨ ਤੋੜ ਨਾ ਸਕੇ, ਹੇਤ ਦੇ ਅਟੈਚਮੈਂਟ ਦੇ, ਮੋਹ ਦੇ, ਨੇਹ ਦੇ, ਪਿਆਰ ਦੇ ਜਿਹੜੇ ਬੰਧਨ ਹਨ, ਕਹਿੰਦੇ ਉਹਨਾਂ ਨੂੰ ਉਹ ਤੋੜ ਨਹੀਂ ਸਕੇਗਾ, ਤਾਂ ਜਮ ਕਰੇ ਖੁਆਰੀ ਜੀਓ। ਜਿਸ ਦਾ ਰਿਜ਼ਲਟ, ਜਿਸ ਦੇ ਕੰਸੀਕੁਐਂਸਿਸ ਇਹ ਹਨ ਕਿ ਜਮ ਉਸਦੀ ਬਹੁਤ ਖੁਆਰੀ ਕਰੇਗਾ, ਉਹ ਖੁਆਰੀ ਸਦੀਆਂ ਸਦੀਆਂ ਤੱਕ ਹੁੰਦੀ ਰਹਿੰਦੀ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਬੜੇ ਲੰਬੇ ਚੱਕਰ ਦੇ ਵਿੱਚ ਪੈ ਜਾਂਦਾ ਹੈ। ਬਿਨ ਬੂਝੇ ਵੱਡਾ ਫੇਰ ਪਿਆ, ਬੜੇ ਵੱਡੇ ਫੇਰ ਦੇ ਵਿੱਚ ਇਹ ਪੈ ਜਾਂਦਾ ਹੈ। ਇਹ ਹੈ ਗੁਰੂ ਬਾਬਾ ਜੀ ਦੀ ਪਿਆਰੀ ਬਾਣੀ ਦੇ ਰਾਹੀਂ ਜੋ ਸਾਨੂੰ ਸ਼ੁਭ ਸਿੱਖਿਆ ਜਗਾਉਣ ਲਈ ਦਿੱਤੀ ਜਾਂਦੀ ਹੈ। ਕੀਰਤਨ ਦਾ ਸਮਾਂ ਸਮਾਪਤ ਹੈ, ਕੱਲ ਅਸੀਂ ਇੱਥੋਂ ਅਗਾਂਹ ਚੱਲਾਂਗੇ। ਸਾਨੂੰ ਕਰਨਾ ਕੀ ਚਾਹੀਦਾ ਹੈ? ਪ੍ਰੇਮ ਨਾਲ ਵਕਤ ਸਿਰ ਆ ਕੇ ਆਪ ਜੀ ਦਰਸ਼ਨ ਦਿਓ, ਤੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿਚਾਰਾਂ ਦੇ ਜੋ ਲਾਹੇ ਹਨ ਉਹਨਾਂ ਨੂੰ ਉਠਾਓ। ਕੱਲ ਅਸੀਂ ਇਹ ਵਿਚਾਰਾਂਗੇ ਕਿ ਸਾਨੂੰ ਜੀਵਨ ਦੇ ਵਿੱਚ ਗ੍ਰਸਤੀਆਂ ਨੂੰ ਕੀ ਕਰਨਾ ਚਾਹੀਦਾ ਹੈ, ਗ੍ਰਸਤੀ ਜੀਵਨ ਦੇ ਵਿੱਚ ਵੀ ਸਾਡਾ ਗ੍ਰਸਤੀ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਔਰ ਉਹ ਸਾਡੇ ਜੀਵਨ ਦਾ ਪਰਪਸ ਕੀ ਹੈ, ਇਸ ਦੀ ਵਿਚਾਰ ਕੱਲ੍ਹ ਦੇ ਕੀਰਤਨ 'ਚ ਹੋਵੇਗੀ। ਮੈਨੂੰ ਤੇ ਉਮੀਦ ਇਹੀ ਹੈ ਕਿ ਸੰਗਤ ਵਧਣੀ ਚਾਹੀਦੀ ਹੈ ਰੋਜ਼ਾਨਾ, ਤੇ ਆਪ ਜੀ ਵੀ ਔਰ ਪ੍ਰਬੰਧਕ ਵੀ ਪ੍ਰੇਮ ਦੇ ਨਾਲ ਸਭਨਾਂ ਨੂੰ ਬੇਨਤੀ ਕਰੋ ਕਿ ਆਓ ਗੁਰੂ ਬਾਬਾ ਜੀ ਦਾ ਸੁਨੇਹਾ ਸੁਣੋ, ਜਿਸ ਦੇ ਨਾਲ ਸਾਡੇ ਜੀਵਨਾਂ ਦੇ ਵਿੱਚ ਸਾਨੂੰ ਬਾਣੀ ਦੀ, ਗੁਰਮਤਿ ਦੀ ਸਮਝ ਆਵੇ, ਤਾਂ ਕਿ ਅਸੀਂ ਆਪਣੇ ਜੀਵਨ ਸਫਲੇ ਕਰ ਸਕੀਏ। ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਔਰ ਕੀਰਤਨ।

ਸਰਦਾਰ ਗੁਰਜੋਤ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਤਿਕਾਰ ਦਰਬਾਰ ਦੀਆਂ ਹਾਜ਼ਰੀਆਂ ਹੁੰਦੇ ਆਪ ਜੀ ਪਰਮ ਪਵਿੱਤਰ ਬਾਣੀ ਸਤਿਕਾਰ ਕਰਦੇ ਸਤਿਗੁਰੂ ਜੀ ਆਪ ਜੀ ਸੰਗਤਾਂ ਵੱਲੋਂ ਬੇਨਤੀ ਨਾਜ਼ਰ ਹੋਈ ਹੈ ਸਰਬੱਤ ਮੁਦਰਾ ਵੱਲੋਂ ਸਿੱਖੀ ਦਾਤਾ ਸੁਭ ਮਨੁੱਖ ਬਖਸ਼ ਨੇ ਚੜ੍ਹਦਿਆਂ ਕਲਾ ਦੇਸ਼ ਪ੍ਰਦੇਸ਼ ਅੰਮ੍ਰਿਤ ਵੇਲੇ ਜਾ

0: You're listening to SeekNet Radio, broadcasting live Gurbani Kirtan 24 hours a day around the world.
1: ਪੜਤਾਲ ਹੈ ਔਰ ਧਰੁਪਦ ਹੈ ਇਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਹੈ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਤਾਂ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਵੇਲੇ, ਤਾਂ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਉਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ 'ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝ ਗਿਆ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ। ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਭ ਤਾਤ ਪੜਾਈ, ਜਬ ਤੇ ਸਾਧ ਸੰਗਤ ਮੁੜ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿ ਰਵ ਰਹਿਆ ਪ੍ਰਭ ਏਕੈ, ਵੇਖ ਵੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ। ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਚਨ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ ਸਰਵਣ ਕਰਨਾ। ਰਾਗ ਮਾਲ ਕੌਸ ਤੋਂ ਆਰੰਭ ਹੈ।

ਨਿਸ਼ਾਦ ਬਦਲ ਗਿਆ ਨਾ, ਮਾਲ ਕੌਸ ਦਾ ਨਿਸ਼ਾਦ ਨੀਵਾਂ, ਚੰਦਰ ਕੌਸ ਦਾ ਨਿਸ਼ਾਦ ਉੱਪਰਲਾ। ਇਹ ਚੰਦਰ ਕੌਸ ਔਰ ਸੂਰਜ ਕੌਸ।

ਊਰਜਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਔਰ ਜੋ ਕੌਂਸ ਯੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਯੋਗ ਕੌਂਸ ਬਣ ਜਾਂਦਾ ਹੈ।

ਚਾਰ ਕੌਂਸ ਹੁਣ ਸਰਵਣ ਕਰੋ ਪਹਿਲਾਂ ਚਾਰ ਤਾਲ ਹੈ ਫਿਰ ਤਿੰਨ ਤਾਲ ਹੈ ਫਿਰ ਦੋ ਤਾਲ ਹੈ ਫਿਰ ਇੱਕ ਤਾਲ ਹੈ

दो ताल तीसरी पंक्ति। और सूर्य कौंस।

ਵੱਡਾ ਹੋਇਆ, ਦੁਨੀਦਾਰ, ਸਕਸੈਸਫੁਲ ਹੋ ਗਿਆ। ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸਨੂੰ ਖਿੱਚੀ ਲਿਜਾ ਰਹੇ। ਅੱਗੇ ਕਰਨੀ ਕੀਰਤ ਵਾਚੀ ਹੈ, ਤੇ ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ। ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖ ਰਿਹਾ ਹਾਂ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਹੈ, ਕਿਸੇ ਵੀ ਏਰੀਏ ਦੇ ਵਿੱਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ, ਆਹ ਪ੍ਰੇਮ ਨਾਲ ਥੋੜੇ ਜਿਹਾ ਪ੍ਰਮਾਣ ਸੁਣੋ। ਸਾਡੀ ਘਰੇਲੂ ਜ਼ਿੰਦਗੀ

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ

ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ ਤੇ ਕਰ ਮਰਹਟ ਸਾਰਖੇ, ਉਹ ਕਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ। ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ। ਕਬੀਰ, ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ। ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ। ਉਹ ਕੁਲਾਂ ਬੇਕਾਰ ਹਨ, ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਦੀ ਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ, ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

ਭਾਵੇਂ ਰਹੋ ਤੇ ਭਾਵੇਂ ਇਕੱਠੇ ਨਾ ਰਹੋ। ਕਹਿੰਦੇ ਇੱਥੇ ਵੀ ਜੀਣਾ ਨਹੀਂ ਆਇਆ, ਇੱਥੇ ਵੀ ਸਮਝੇ ਨਹੀਂ ਕਿ ਇਹ ਰਿਸ਼ਤਾ ਆਤਮਕ ਸਫ਼ਰ ਤੈਅ ਕਰਨ ਦੇ ਵਾਸਤੇ ਦੋ ਆਤਮਕ ਪੰਧ ਹੀ ਕੋ ਟਰੈਵਲਰ ਇਕੱਠੇ ਹੋਣੇ ਚਾਹੀਦੇ ਸਨ, ਜਿਹੜੇ ਹੈਂਡ ਇਨ ਹੈਂਡ ਇੱਕ ਦੂਸਰੇ ਨੂੰ ਸਪੋਰਟ ਕਰਦੇ, ਇੱਕ ਦੂਸਰੇ ਨੂੰ ਸਪੋਰਟ ਕਰਦੇ ਕਰਦੇ ਦੋਨੇ ਆਪੋ ਆਪਣੀ ਮੰਜ਼ਿਲ ਤੇ ਪਹੁੰਚਦੇ, ਇੱਕ ਦੂਸਰੇ ਨੂੰ ਦੋਨੇ ਜਾਣੇ ਸਪੋਰਟ ਕਰਦੇ ਆਪੋ ਆਪਣੀ ਡੈਸਟੀਨੀ ਤੇ ਪਹੁੰਚਣ ਦੇ ਵਾਸਤੇ, ਪਰ ਦੋਨੇ ਜਾਣੇ ਇੱਕ ਦੂਸਰੇ ਨੂੰ ਯੂਜ਼ ਐਂਡ ਅਬਿਊਜ਼ ਕਰਦੇ ਹਨ ਫਾਰ ਦੇਅਰ ਓਨ ਪਰਸਨਲ ਨੀਡਸ। ਇਸ ਕਰਕੇ ਕਹਿੰਦੇ ਹਨ ਉਹ ਪਰਸਨਲ ਨੀਡਸ ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਕਹਿੰਦੇ ਬੇਸ਼ੱਕ ਭਾਵੇਂ ਆਵੋ ਤੇ ਭਾਵੇਂ ਜਾਓ, ਜਦੋਂ ਮਰਜ਼ੀ ਚਲੇ ਜਾਓ। ਯੂ ਕੈਨ ਲੀਵ ਮੀ ਐਨੀ ਟਾਈਮ ਐਂਡ ਇਟ ਹੈਜ਼ ਬਿਕਮ ਸੋ ਈਜ਼ੀ ਐਂਡ ਵੈਰੀ ਸਿੰਪਲ ਥਿੰਗ ਨਾਓ ਡੇਜ਼। ਕਹਿੰਦੇ ਤੁਹਾਨੂੰ ਜੀਣਾ ਹੀ ਨਹੀਂ ਹੈ। ਮਹਾਰਾਜ ਜੀ ਅਸੀਂ ਬੜੀ ਤਰੱਕੀ ਕੀਤੀ ਹੈ, ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਵਟ ਅਬਾਊਟ ਆਲ ਦੀਸ ਮੈਡੀਕਲ ਇੰਸਟੀਟਿਊਟਸ, ਇਤਨੀ ਡਿਵੈਲਪਮੈਂਟ ਹੋਈ ਹੈ, ਮੈਡੀਕਲ ਸਾਇੰਸ ਨੇ ਇਤਨੀ ਤਰੱਕੀ ਕੀਤੀ ਹੈ ਤੇ ਆਖਦੇ ਹੋ ਜੀਣਾ ਹੀ ਨਹੀਂ ਆਉਂਦਾ। ਇਨਸਾਨ ਨੇ ਇਨਸਾਨ ਦੇ ਰੋਗਾਂ ਦਾ ਇਲਾਜ ਕਰਨ ਲਈ ਇਤਨੇ ਵੱਡੇ ਵੱਡੇ ਹਸਪਤਾਲ ਬਣਾਏ, ਇਤਨੀ ਐਡਵਾਂਸ ਟੈਕਨੋਲੋਜੀ ਹੈ ਕਿ ਅੱਜ ਹਾਰਟ ਸਰਜਰੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਕਿਤਨੇ ਕਿਤਨੇ ਭਿਆਨਕ ਰੋਗ ਜੋ ਹਨ ਉਹਨਾਂ ਦਾ ਇਲਾਜ ਆਸਾਨੀ ਦੇ ਨਾਲ ਹੋ ਸਕਦਾ ਹੈ, ਸਕੈਨਿੰਗਸ ਹੋ ਸਕਦੀਆਂ ਹਨ, ਡਾਇਗਨੋਸ ਅੱਛੀ ਤਰ੍ਹਾਂ ਹੋ ਸਕਦਾ ਹੈ, ਤੇ ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਮਹਾਰਾਜ ਜੀ ਆਖਦੇ ਹਾਂ ਇਸ ਦਾ ਅਰਥ ਇਹ ਨਹੀਂ ਕਿ ਤੁਹਾਨੂੰ ਜੀਣਾ ਆ ਗਿਆ। ਮਹਾਰਾਜ ਦੱਸੋ, ਇੱਕ ਸ਼ਿਸ਼ ਪੁੱਛਦਾ ਹੈ ਸੱਚੇ ਪਾਤਸ਼ਾਹ ਦੱਸੋ ਫਿਰ ਕਿਵੇਂ ਨਹੀਂ ਜੀਣਾ ਆਉਂਦਾ, ਅਸੀਂ ਤਾਂ ਸੋਚਦੇ ਅਸੀਂ ਬੜੀ ਤਰੱਕੀ ਕਰ ਗਏ, ਅਸੀਂ ਡਾਕਟਰ ਬਣ ਗਏ, ਹਾਸਪਿਟਲਸ ਖੋਲ ਲਏ ਹਨ, ਬਹੁਤ ਬਹੁਤ ਐਡਵਾਂਸ ਟੈਕਨੋਲੋਜੀ ਅਸੀਂ ਪੈਦਾ ਕਰ ਲਈ ਹੈ, ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਉਹ ਕਹਿੰਦੇ ਹਨ ਸੁਣੋ, ਸ਼ਲੋਕ ਸੁਣਨ ਵਾਲਾ ਹੈ, ਕਹਿੰਦੇ ਹਨ

0: ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਆ ਜੋ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਉਹ ਜਵਾਬ ਦਿੰਦੇ ਹਨ, ਕਹਿੰਦੇ ਹਨ
1: ਸੋ ਜੀਵਿਆ ਜਿਸ ਮਨ ਵਸਿਆ ਸੋਏ,
0: ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ ਹੈ। ਇੱਕ ਭਰਮ ਚ ਹੈ ਕਿ ਅਸੀਂ ਜਿੰਦੇ ਹਾਂ। ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਡ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਿਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀਏ ਮਹਾਰਾਜ ਤੁਸੀਂ ਹੀ ਦੱਸ ਦਿਓ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਤੋ ਕੀਰਤਨ ਸਤਸੰਗ ਸੁਣਨ ਦਾ ਭਾਵ ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦਾ। ਹਾਂ, ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਉਣੀ ਹੈ, ਅਵੇਅਰਨੈਸ ਲਿਆਉਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਗੁਰ ਚੁਕਤੀ ਖਿਮਾ ਜੀਵਨ ਕੀ ਵਿਧ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ, ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਆਰਾ ਸ਼ੇਅਰ ਕਰਿਓ ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਦਾ ਬੈਸਟ ਵੇ ਟੂ ਲਰਨ, ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਬਡੀ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ, ਚੁੱਪ ਚਾਪ ਹੋ ਕੇ, ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ। ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੌਪਿਕ ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ।
2: ਚੁੱਪ ਦਿਖੇਵਾ ਜੀਵਨ ਜੀਵਿਤ ਨਾ ਹੈ। ਵਾਹਿਗੁਰੂ ਜੀ ਕਾ ਖਾਲਸਾ।

की कृपा के सजे हम हैं, सेव करी इन्हीं की भावत, सेव करी

جو ہماری بد ہوتی میرے ستگرا ثابت تم ہر جانو آپے ثابت تم

感じ。グループレディーホベンダルがサヘル・サッグルグルグルサヘルダーホベプラカーシパンジャーメルウィチカルギターパークシャーアーパークロウェイਪਰ ਪਰ ਕੇ ਨਾਮ ਦੇ ਗੁਲਾਲ ਰੰਗ ਦੀਆਂ ਪਿਚਕਾਰੀਆਂ ਮਾਰੇ ਆਪਣੇ ਦਰ ਖੜੇ ਪਿਆਰਿਆਂ ਦੇ ਕਲਗੀ ਧਰ ਦੇ ਹੱਥੋਂ ਜਿਨ੍ਹਾਂ ਦੇ ਤਨ ਤੇ ਮਨ ਦੀਆਂ ਚੋਲੀਆਂ ਰੰਗੀਆਂ ਗਈਆਂ ਐਸਾ ਰੰਗ ਸੰਸਾਰ ਵਿੱਚ ਵੇਖਣ ਨਹੀਂ ਆਇਆ ਗੁਰੂ ਕਿਰਪਾ ਕਰੇ ਇਹ ਸਰੀਰ ਬਣ ਜਾਏ ਰੰਗਣ ਵਾਲਾ ਭਾਂਡਾ ਗੁਰੂ ਬਖਸ਼ਿਸ਼ ਕਰੇ ਤੇ ਸਰੀਰ ਵਰ ਜਾਏ ਬਣ ਜਾਏ ਕਾਇਆ ਕਾਇਆ ਬਣ ਜਾਏ ਰੰਗਣ ਵਾਲਾ ਭਾਂਡਾ ਤੇ ਇਹਦੇ ਵਿੱਚ ਨਾਮ ਦਾ ਮਜੀਠ ਰੰਗ ਉਬਾਲਿਆ ਜਾਏ ਕਾਇਆ ਦੇ ਬਰਤਨ ਵਿੱਚ ਨਾਮ ਦਾ ਮਜੀਠ ਰੰਗ ਉਬਾਲਿਆ ਜਾਏ ਨਾਮ ਦਾ ਮਜੀਠ ਰੰਗ ਇਸ ਭਾਂਡੇ ਦੇ ਅੰਦਰ ਪਾਇਆ ਜਾਏ ਤੇ ਕਲਗੀਧਰ ਪਾਤਸ਼ਾਹ ਫਿਰ ਕਰੇ ਆਪ ਬਖਸ਼ਿਸ਼ ਉਹਦੇ ਥੋਂ ਕਿਸੇ ਅਸੀਂ ਦੇਹਧਾਰੀ ਨੂੰ ਨਾ ਮੰਨੀਏ ਉਹਨੂੰ ਹਾਜ਼ਰ ਨਾਜ਼ਰ ਪ੍ਰਤੱਖ ਆਪਣਾ ਗੁਰੂ ਮੰਨੀਏ ਕਿਉਂਕਿ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸੀ ਗੁਰੂ ਖਾਲਸਾ ਪੰਥ ਦੇ ਸਦਾ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਅੰਗ ਸੰਗ ਹੈ ਆਪਣੇ ਸਿੱਖ ਤੋਂ ਤਾਂ ਕਦੇ ਵੀ ਨਹੀਂ ਜਾਂਦਾ ਉਹਦੇ ਹਿਰਦੇ ਦੀ ਪੀੜਾ ਸਭ ਸੁਣਦਾ ਉਹਦੀ ਅਵਸਥਾ ਨੂੰ ਸਦਾ ਵੇਖਦਾ ਇੱਕ ਪਲ ਵੀ ਆਪਣੇ ਪਿਆਰੇ ਤੋਂ ਕਦੇ ਦੂਰ ਨਹੀਂ ਜਾਂਦਾ ਪਿਆਰੇ ਨਾਲ ਪਿਆਰ ਹੀ ਐਸਾ ਹੈ ਪਰ ਦੁਰਭਾਗ ਤਾਂ ਸਾਡੀ ਉਹ ਨੈਣ ਪ੍ਰਾਪਤ ਨਹੀਂ ਹੋਏ ਜਿਹਦੇ ਨਾਲ ਨਿਕਟ ਵਸਦਾ ਪਿਆਰਾ ਦੇਖਣ ਵਿੱਚ ਆ ਗਿਆ ਉਹ ਬਿਆਨ ਅੱਖੜੀਆਂ ਉਹ ਸੁੰਦਰ ਨੈਣ ਉਹ ਨੈਣਾਂ ਦੀ ਸੁੰਦਰ ਜੋਤ ਨੈਣਾਂ ਦੇ ਹੁੰਦਿਆਂ ਵੀ ਪ੍ਰਾਪਤ ਨਹੀਂ ਹੋਈ ਜਿਹਨਾਂ ਨਾਲ ਕਲਗੀਧਰ ਦੇ ਹਿਰਦੇ ਤੇ ਬੈਠੇ ਦੇ ਪ੍ਰਤੱਖ ਦੀਦਾਰ ਹੋ ਜਾ ਸਰੂਪ ਇਸ਼ਟ ਬਖਸ਼ਿਆ ਸੋਝੀ ਦਿੱਤੀ ਦਸਾਂ ਜਾਮਿਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕੀਤੀ ਤੇ ਕਹਿ ਦਿੱਤਾ ਵੀ ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇ ਇਹ ਸਭੋ ਕੁਝ ਬਖਸ਼ ਦਿੱਤਾ ਤੇ ਨਾਲ ਸੂਝ ਵੀ ਬਖਸ਼ੀ ਇਹਨੂੰ ਵੇਖਣ ਵਾਲੀ ਇੱਕ ਅੱਖ ਵੀ ਹੈ ਪਰ ਇਹ ਜਾਚਕ ਬਣ ਕੇ ਢਹਿ ਕੇ ਉਹਦੇ ਦਰ ਦੇ ਉੱਤੇ ਮੰਗ ਤੇ ਬਣ ਕੇ ਕਦੇ ਕਲਗੀਧਰ ਦੇ ਦਰੋਂ ਇਹ ਮੰਗ ਨਹੀਂ ਮੰਗੀ ਪੁੱਤਰ ਵੀ ਮੰਗੇ ਸੰਸਾਰ ਦੇ ਸੁੱਖ ਵੀ ਮੰਗੇ ਧਨ ਵੀ ਮੰਗਿਆ ਇੱਜ਼ਤ ਆਬਰੂ ਵੀ ਮੰਗੀ ਸਭੋ ਕੁਝ ਮੰਗਿਆ ਪਰ ਕਦੇ ਇਸ ਦਰ ਦੇ ਉੱਤੇ ਆ ਕੇ ਇਹ ਮੰਗ ਨਹੀਂ ਮੰਗੀ ਹੇ ਜੀਵਨ ਵਾਸ ਪਾਤਸ਼ਾਹ ਹੇ ਕਲਗੀਧਰ ਸਤਿਗੁਰੂ ਜਿੱਥੇ ਆਪਣੇ ਮਹਾਨ ਮੁਬਾਰਕ ਮੁਖਾਰਬਿੰਦ ਤੋਂ ਉਚਾਰ ਕੇ ਇਹ ਗੱਲ ਆਖੀ ਸੀ ਪ੍ਰਗਟ ਗੁਰਾਂ ਦੀ ਦੇਹ ਗੁਰੂ ਗ੍ਰੰਥ ਸਾਹਿਬ ਜੀਵਨ ਵਾਸ ਇੱਕ ਬਖਸ਼ਿਸ਼ ਕਰ ਉਹ ਨੇਤਰ ਵੀ ਬਖਸ਼ ਤੇ ਜਿਸ ਦੇ ਰੂਪ ਵਿੱਚ ਤੂੰ ਬੈਠਾ ਪ੍ਰਤੱਖ ਦਿਸ ਬਣੇ ਫਿਰ ਇਸ ਮਹਾਨ ਸਤਿਗੁਰੂ ਦੀ ਹਜ਼ੂਰੀ ਵਿੱਚ ਕਲਗੀਧਰ ਸਾਹਿਬ ਸਤਿਗੁਰੂ ਪਾਤਸ਼ਾਹ ਪੰਜਾਂ ਦੇ ਰੂਪ ਵਿੱਚ ਆਪ ਪ੍ਰਗਟ ਖਰੋਤਾ ਹੋਵੇ ਬਣ ਜਾਏ ਇਹ ਕਾਇਆਂ ਦਾ ਭਾਂਡਾ ਰੰਗਣ ਤੇ ਮਜੀਠ ਦਾ ਟਿਕ ਜਾਏ ਇਸ ਦੇ ਅੰਦਰ ਰੰਗ
ਤੇ ਲਿਲਾਰੀ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆਪ, ਤੇ ਫਿਰ ਇਹਦੇ ਅੰਦਰ ਜੋ ਜੀਵਨ ਦੀ ਚੋਲੀ ਇਸ ਮਜੀਠ ਰੰਗ ਦੇ ਭਾਂਡੇ ਵਿੱਚ ਰੰਗੀ ਹੈ, ਇਹੋ ਰੰਗ ਸੰਸਾਰ ਵਿੱਚ ਵੇਖਣ ਵਿੱਚ ਨਹੀਂ ਆਇਆ। ਗੁਰਮੁਖ ਗੁਰਸਿੱਖ ਜਦੋਂ ਰੰਗ ਦੇ ਨਾਮ ਰੰਗ ਨਾਲ ਚੋਲੀ ਰੰਗਾ ਲਵੇ, ਪਰ ਐਸੇ ਸੁੰਦਰ ਚੋਲੇ ਦੇ ਉੱਤੇ ਕਲਗੀਧਰ ਆਪ ਪ੍ਰਸੰਨ ਹੁੰਦਾ। ਬੋਲੋ

विश्राम है पा।

0: ਪੇਕਾ ਇਹ ਫੁੰਡਾ ਖਾਏ ਚਲੇ ਅਥਾਉ ਤਿਨਾ ਪੇਕਾਈ
1: ਜਲ ਤਜੀਆਂ ਪੂਰੀਆਂ ਲਓ ਆਕਾਰਾ ਕਾ
2: ਨਾਨਕ ਭਗਤਾ ਪੁਖ ਸਲਾਨ ਸਚਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਰਹੇ।

0: ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਪਵੇ ਅੰਗਿਆ
1: ਨਾਨਕ
0: ਜੀ ਨਾਨਕ ਜੀ ਕਰਤੇ ਕਰਣਾ ਕੀਆ ਸੋ ਜਾਣੇ ਕਰਤਾਰ ਸੋ ਜਾਣੇ ਕਰਤਾਰ ਸੋ ਜਾਣੇ ਕਰਤਾਰ
1: ਸੱਚੇ ਸੋਚ ਤਲਾਇਆ
2: ਸਤਿਗੁਰੂ ਜਾਪ ਰੱਖਿਆ ਕਰ ਪ੍ਰਗਟਾ ਸੁਣਾਇਆ ਸਤਿਗੁਰੂ ਸਦਾ ਮੁਕਤ ਹੈ।

ਆਪ ਜੀ ਦੇ ਅਨੰਦ ਸੇਵਕ ਇੱਥੇ ਹੀ ਖਿਮਤ ਜਾਜਖੰਡ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਪਲਾਹੀਆਂ ਹੋਣਗੀਆਂ। ਦਾਸਾਂ ਵੱਲ ਬੇਨਤੀ ਹੈ, ਆਪ ਜੀ ਦੇ ਚਰਨਾਂ ਵਿੱਚ ਕਾਫੀ ਆਏ ਹਾਂ, ਬੇਅੰਤ ਪਲਾਹੀਆਂ ਹੋਣਗੀਆਂ, ਫੁੱਲਾਂ ਚੁੱਕਣ ਦੀ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਮੁਆਫ ਕਰਨੀਆਂ, ਫਿਰ ਲਗਾਤਾਰ ਸਮਾਂ ਬਖਸ਼ੇ ਦਾਸ ਸਾਹਿਬ ਜੀ ਦੇ, ਆਪ ਜੀ ਦੇ ਕਦਮ ਬੋਸ਼ ਕਰਨਗੇ, ਫਿਰ

ਮਦ ਮਧੁਰ ਪਿਆਏ ਹੈ ਸੋਭਤ ਸੰਜਾਸਨ ਬੈਰਾਸਨ ਦੇ ਅੰਕ ਮਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ ਸ਼ਬਦ ਸੋਣ ਸ਼ਬਦ ਸੋਣ ਸ਼ਬਦ

जिस जीव आत्मा दे जीवन विच प्रभात आ गई उसने राह पा लिया, द्वेष खत्म हो गई, आत्मा परमात्मा दी एक मिकता हो गई, उसके गल विच जित दी माला पवेगी। गुरु तेग बहादुर जी दे उच्चारण कीते राग जैजावंती दे चार शब्द अखीर विच आए हन। जैजावंती नूं किसे भी संगीत ग्रंथ राग किसे राग दी बंश विच ना लिखना दर्शाउंदा है कि नवेकला राग है। ਅਤੇ ਗੁਰੂ ਮਹਾਰਾਜ ਜੀ ਨੇ ਜੈਜਾਵੰਤੀ ਨੂੰ ਅਖੀਰ ਵਿੱਚ ਰੱਖ ਕੇ ਨਵੇਕਲੀ ਗੱਲ ਹੀ ਕੀਤੀ ਹੈ। ਗੁਰੂ ਸਾਹਿਬਾਨ ਨੇ ਰਾਗ ਨੂੰ ਨਵੀਂ ਨੁਹਾਰ, ਨਵਾਂ ਮੋੜ ਤੇ ਨਵਾਂ ਗਾਇਨ ਰੂਪ ਦੇ ਕੇ ਨਵਾਂ ਵੱਡਾ ਪਸਾਰਾ ਪਾ ਕੇ ਆਤਮਿਕ ਠੰਡ ਪ੍ਰਾਪਤ ਕਰਨ ਦਾ ਹਥਿਆਰ ਬਣਾਇਆ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋ ਗੰਧਾਰ, ਦੋ ਨਿਸ਼ਾਦ ਅਤੇ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ। ਜੈਜਾਵੰਤੀ ਵਿੱਚ ਕੋਮਲ ਗੰਧਾਰ ਦੀ ਵਰਤੋਂ ਇੱਕ ਵਿਸ਼ੇਸ਼ ਢੰਗ ਨਾਲ ਉਸਦੇ ਦੋਵੇਂ ਪਾਸੇ ਰਿਸ਼ਭ ਸੁਰ ਰੱਖ ਕੇ ਕੀਤੀ ਜਾਂਦੀ ਹੈ। ਇਸ ਦਾ ਵਾਧੀ ਸੁਰ ਰਿਸ਼ਭ ਅਤੇ ਸਮਾਧੀ ਪੰਚਮ ਹੈ ਤੇ ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਮੰਨਿਆ ਹੈ। ਸਰਵਣ ਕਰੋ ਰੇ ਮਨ ਕੌਣ ਗਤ ਹੋਏ ਹੈ ਤੇਰੀ, ਭਾਈ ਕਮਰਪਾਲ ਸਿੰਘ ਜੀ ਪਾਸੋਂ। ਦੂਜੇ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਦਰਸ਼ਨ ਸਿੰਘ ਜੀ ਨਰੂਲਾ। ਸ਼ਬਦ ਦੇ ਬੋਲ ਹਨ ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਪਹਿਲਾ ਸ਼ਬਦ ਰੇ ਮਨ ਕੌਣ ਗਤ ਹੋਏ ਹੈ ਤੇਰੀ।

0: You're listening to SeekNet Peel, broadcasting live Gurbani Kirti 24 hours a day from around the world.
1: Raag Gaudi Cheti Vich, Rishabh Bhavat Komal, Dove Madhyam, Ate Baki Sur Shudh Lagdehan. Is de Aron Vich, Gandhar Sur Varjit Hai. Is de Jati, Shadav Sampuran, ਵਾਦੀ ਪੰਚਮ ਸੰਵਾਦੀ ਸ਼ੜਜ ਅਤੇ ਸਮਾਂ ਸ਼ਾਮ ਦਾ ਹੈ। ਇਸ ਰਾਗ ਵਿੱਚ ਮਨ ਰਾਮ ਨਾਮ ਗੁਣ ਗਾਈਏ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ।

ਸੁਖ ਸਾਧ ਸੰਗਤ ਦੀ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਦਸ ਅਵਤਾਰ ਨ ਸਿੱਖਿਆ ਗੀਤਾ ਗੋਸ਼ਤ ਅਲਖ ਅਭੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ ਨਾ ਸਮਾਧ ਵਿੱਚ ਤੰਤਰ ਮੰਤ ਲਗਾਇਨ ਖੇਵਾ ਸਿਲ ਅਲੂਣੀ ਚਟਣੀ ਸਿਲ ਅਲੂਣੀ ਚਟਣੀ ਸਾਧ ਨ ਪੁੱਜੇ ਲਖ ਲਖ ਮੇਵਾ ਲਾਖ ਭਗਤ ਜਗਤ ਵਿੱਚ ਲਿਖ ਨਾ ਗਏ ਗੁਰਸਿੱਖੀ ਦੇਵਾ ਲਾਖ ਭਗਤ ਜਗਤ ਵਿੱਚ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ ਸੀਕਨੈਟ ਰੇਡੀਓ ਬ੍ਰਾਡਕਾਸਟਿੰਗ ਲਾਈਵ ਗੁਰਬਾਣੀ ਕੀਰਤਨ 24 ਆਵਰਸ ਅ ਡੇ ਫਰਮ ਅਰਾਊਂਡ ਦ ਵਰਲਡ।